0: जिथे हिरदा पवित्र हो सके, जिथे दैवी गुणा दी संपदा अंतर आत्मे दे चो पैदा हो सके, ओ अस्थान तीर्थ। क्योंकि दैवी गुणा दी संपदा दे नाल जन्मां जन्मांतरां दी मैल धुल जांदी है, इस वास्ते इस संपदा नूं जल कहिंदे ने, भई इशनान हो गया और जन्मां जन्मांतरां दे संस्कार धुल गए। बाहर पृथ्वी दे उत्ते अनेकां इस तरह दे तट ने, तीर्थ ने, जिथे बैठ के किसे वक्त संत जना ने जप कीता सी, तप कीता सी, प्रभु दी धुन गुंजार उचारण कीती सी, तो आदि काल तो एक ख्याल बने आया है, और ये सही है कि जिस वक्त मनुख परमात्मा ने नाम दी धुन उचारण करदा है, धुन दी सत्या पानी अपने आप विच आत्मसात कर लेंदा है और मिट्टी भी आत्मसात कर लेंदी है। जप दा ज्यादा प्रभाव कोल पए हुए पानी ते पैंदा है, चाहे वह पानी नदी दा होवे, सरोवर दा होवे, चाहे किसी बर्तन विच पिया होवे। तदी ते असी देखदे हां कि पंज प्यारे जद पंज बाणियां दा पाठ करदे ने तो पानी अमृत बन जांदा है, पानी बाणी नूं अपने आप विच आत्मसात कर लैंदा है, अपने विच लीन कर लैंदा है। शब्द दीआं तरंगां नूं पानी अपने विच आत्मसात करन दी पूर्ण तौर ते समर्था रखदा है। इस तरह दे जल नूं, इस तरह दे पानी नूं अमृत आख्या गया। जिन्हां नदियां दे तट दे ते ऋषि मुनिया ने, संत जना ने बहुत जप कीता है, बहुत तप कीता है, ते प्रभु नाम दी गुंजार ज्यादा उचारण कीती है, ओ नदियां अज तक पूजनीक गिणियां गईयां ने और पूजियां जांदियां ने। महज मतलब इतना है कि उन्हां नदियां दे जल ने नाम नूं, नाम दी धुन नूं, शब्द नूं अपने आप विच आत्मसात कीता। दूसरा प्रभाव पैंदा है खाक ते, मिट्टी ते। इस वास्ते आदि काल तो सत पुरशां दे चरणां दी खाक मस्तक ते लोक लांदे रहे ने और इहदे च सुख आनंद हासिल करदे रहे ने। ईरान दे एक प्रसिद्ध संत हाफिज दा कहना है, सुरमा कुंतो खाक औलिया ताबा बीनी इब्तिदा ता इंतहा। जे तू आद तो लैके अंत तक वेखना चाहना है तो महापुरशां दे चरणां दी खाक दा सुरमा बना, अपने मस्तक ते ला, अपनी अखां विच पा। साहिब गुरु अर्जन देव जी महाराज दा फरमान, अंतर जामी पुरख बिधाते श्रद्धा मन की पूरे। हे प्रभु, एक मेरे भी मन दी श्रद्धा है, एक मेरे भी मन दी मंग है, पूरन कर, बख्शिश कर और ए सुख मैनू दे। केड़ा सुख थानू चाहिदा है? तो सतगुरु कहंदे ने, नानक दास है सुख मांगे मोको कर संतन की धूरे। हे अंतर आत्मा दी जानन वाले प्रभु, एक मेरी भी श्रद्धा पूर्ण कर, एक मेरी भी मंग पूरी कर। की मंग है, की चाहत है? नानक दास है सुख मांगे मोको कर संतन की धूरे। बस यही सुख मेरी झोली दे च पा कि संत दे चरणा दी खाक मैनू बना दे। संत दे चरणा दी खाक प्राप्त होवे तो जपया होया नाम खाक आत्मसात कर लेंदी है। नाम दी गुंजार पानी अपने आप विच आत्मसात कर लेंदा है, पानी अमृत बन जांदा है, खाक ऐसा अक्सीर सुरमा बन जांदी है जिस दे नाल ਲੋਕ ਦੀ ਸੱਚਾਈ ਤੇ ਪਰਲੋਕ ਦੀ ਗਹਿਰਾਈ ਦਿਖਾਈ ਦੇਣ ਲੱਗ ਪੈਂਦੀ ਹੈ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪੌੜੀ ਵਿੱਚ ਪ੍ਰਵਾਨ ਕਿ ਹੇ ਪ੍ਰਭੂ ਅਕਾਲ ਪੁਰਖ, ਧਰਮ ਦੀ ਸਾਰੀ ਸਾਧਨਾ ਇਸ ਵਾਸਤੇ ਹੈ ਕਿ ਤੈਨੂੰ ਅਸੀਂ ਭਾ ਜਾਈਏ, ਤੈਨੂੰ ਅਸੀਂ ਪਿਆਰੇ ਲੱਗੀਏ। ਤੂੰ ਮੈਂ ਤੀਰਥਾਂ ਦਾ ਇਸ਼ਨਾਨ ਤੇ ਤਾਂ ਹੀ ਕਰਾਂ ਜੇ ਤੈਨੂੰ ਭਾ ਜਾਵਾਂ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾ ਹੀ ਕਰੀ। ਮੈਂ ਇਸ਼ਨਾਨ ਕਰਾਂ ਤੇ ਤੈਨੂੰ ਚੰਗਾ ਹੀ ਨਾ ਲੱਗਾ, ਮੈਂ ਇਸ਼ਨਾਨ ਕਰਾਂ ਤੇ ਤੈਨੂੰ ਭਾਵਾਂ ਹੀ ਨਾ। ਤੂੰ ਐਸਾ ਇਸ਼ਨਾਨ ਤੇ ਵਿਅਰਥ ਚਲਾ ਗਿਆ, ਇਹ ਤੀਰਥਾਂ ਦਾ ਰਟਨ ਵਿਅਰਥ ਚਲਾ ਗਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਗੇ ਫਰਮਾਨ, ਜੇਤੀ ਸਿਰਸ਼ਟ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੇ ਲਈ। ਪਾਤਸ਼ਾਹ ਕਹਿੰਦੇ, ਜਿੱਥੇ ਤੱਕ ਮੈਂ ਸ੍ਰਿਸ਼ਟੀ ਨੂੰ ਵੇਖਦਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ ਇਸ ਵਿੱਚ, ਧਨ ਸੰਪਦਾ ਹੈ, ਤਰ੍ਹਾਂ ਤਰ੍ਹਾਂ ਦੇ ਮਾਲ ਖਜ਼ਾਨੇ ਨਾਲ ਇਹ ਸ੍ਰਿਸ਼ਟੀ ਭਰੀ ਪਈ ਹੈ, ਪਰ ਕਰਮਾਂ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਆਉਂਦਾ। ਬਸ ਕਰਮਾਂ ਦਾ ਮਟਕਾ ਜਿਤਨਾ ਹੋਵੇ, ਸੰਸਾਰ ਦੇ ਪਦਾਰਥਾਂ ਦੇ ਜਲ ਦੇ ਚੋਂ ਉਤਨਾ ਹੀ ਜਲ ਪ੍ਰਾਪਤ ਹੁੰਦਾ। ਆਪਣੀ ਕਰਮਾਂ ਦੀ ਮਟਕੀ ਵੱਡੀ ਕਰ ਲਈਏ, ਜ਼ਿਆਦਾ ਪ੍ਰਾਪਤ ਹੋ ਜਾਂਦਾ ਹੈ। ਜਗਤ ਤੇ ਪਦਾਰਥਾਂ ਦਾ ਸਾਗਰ ਹੈ, ਅਨੰਤ ਪਦਾਰਥ ਨੇ। ਜੀਵਨ ਮੁੱਕ ਜਾਂਦਾ ਹੈ, ਪਦਾਰਥ ਨਹੀਂ ਮੁੱਕਦੇ। ਜ਼ਿੰਦਗੀ ਖਤਮ ਹੋ ਜਾਂਦੀ ਹੈ, ਸੁੰਦਰਤਾ ਨਹੀਂ ਖਤਮ ਹੁੰਦੀ। ਜੀਵਨ ਦਾ ਅੰਤ ਹੋ ਜਾਂਦਾ ਹੈ, ਧਨ ਸੰਪਦਾ ਦਾ ਅੰਤ ਨਹੀਂ ਆਉਂਦਾ। ਤੋ ਜਗਤ ਵਿੱਚ ਬਹੁਤ ਕੁਛ ਹੈ, ਲੇਕਿਨ ਕਰਮਾਂ ਦਾ ਮਟਕਾ, ਕਰਮਾਂ ਦੀ ਝੋਲੀ ਜਿਤਨੀ ਹੋਵੇ, ਵਸਤੂ ਤਾਂ ਉਤਨੀ ਹੀ ਪ੍ਰਾਪਤ ਹੁੰਦੀ ਹੈ। ਜੇਤੀ ਸਿਸ਼ਟ ਉਪਾਈ ਵੇਖਾਂ, ਵਿਣ ਕਰਮਾ ਕਹਿ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਇੱਥੇ ਮੇਰੇ ਪਾਤਸ਼ਾਹ ਬੜੀ ਬੁਨਿਆਦੀ ਗੱਲ ਕਰਦੇ ਨੇ। ਜੇ ਸ੍ਰਿਸ਼ਟੀ ਵਿੱਚ ਬਹੁਤ ਕੁਛ ਹੈ, ਤਾਂ ਮਨੁੱਖ ਦੀ ਮਤ ਵਿੱਚ ਵੀ ਬਹੁਤ ਕੁਛ ਹੈ। ਮਨੁੱਖ ਨੇ ਅਜੇ ਬਾਹਰੋਂ ਹੀ ਖੋਜਿਆ। ਸਾਗਰ ਦਾ ਸੀਨਾ ਚੀਰ ਕੇ ਮਨੁੱਖ ਨੇ ਮੋਤੀ ਲੱਭੇ ਨੇ। ਪਹਾੜਾਂ ਦੀ ਕੁੱਖ ਦੇ ਚੋਂ ਮਨੁੱਖ ਨੇ ਚਾਂਦੀ, ਸੋਨਾ, ਹੀਰੇ, ਜਵਾਹਰਾਤ ਲੱਭੇ ਨੇ। ਦਰਿਆਵਾਂ ਦੀ ਖਾਕ ਤੇ ਰੇਤ ਦੇ ਚੋਂ ਮਨੁੱਖ ਨੇ ਨੀਲਮ, ਮੂੰਗੇ, ਪੰਨੇ ਲੱਭੇ ਨੇ। ਜਿੱਥੇ ਸ੍ਰਿਸ਼ਟੀ ਇਹ ਪਹਾੜ ਤਰ੍ਹਾਂ ਤਰ੍ਹਾਂ ਦੇ ਰਤਨ ਜਵਾਹਰਾਤ ਨਾਲ ਭਰੀ ਪਈ ਹੈ, ਮਨੁੱਖ ਦੀ ਮਤ ਵੀ ਭਰੀ ਹੋਈ ਹੈ। ਮਨੁੱਖ ਦੇ ਮਨ ਦੇ ਚ ਵੀ ਬਹੁਤ ਕੁਛ ਹੈ, ਮਨੁੱਖ ਦੀ ਬੁੱਧੀ ਦੇ ਚ ਵੀ ਬਹੁਤ ਕੁਛ ਹੈ, ਪਰ ਖੋਜ ਅਜੇ ਬੈਰੂਨੀ ਹੈ। ਅਜੇ ਬਾਹਰੋਂ ਖੋਜ ਖੋਜ ਕੇ ਮਨੁੱਖ ਥੱਕਿਆ ਨਹੀਂ, ਅਜੇ ਅੰਤਰ ਆਤਮੇ ਦੀ ਤਰਫ ਮੁੜਿਆ ਨਹੀਂ। ਇੱਕ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਮਨੁੱਖ ਕੁਝ ਖੋਜ ਰਿਹਾ ਹੈ। ਬੈਠਿਆਂ, ਉੱਠਦਿਆਂ, ਚੱਲਦਿਆਂ, ਸੌਂਦਿਆਂ, ਜਾਗਦਿਆਂ ਮਨੁੱਖ ਦੀ ਚੇਤਨਾ ਕੁਝ ਤਲਾਸ਼ ਕਰ ਰਹੀ ਹੈ, ਕੁਝ ਖੋਜ ਰਹੀ ਹੈ। ਔਰ ਸਿਆਣੇ ਤੇ ਕਹਿੰਦੇ ਨੇ, ਖੋਜ ਦਾ ਨਾਂ ਹੀ ਮਨੁੱਖ ਹੈ, ਖੋਜ ਨੂੰ ਹੀ ਮਨੁੱਖ ਕਹਿੰਦੇ ਨੇ। ਇਹ ਤੇ ਠੀਕ ਹੈ ਕਿ ਬਾਕੀ ਜੀਵਨ ਦੇ ਅੰਦਰ ਵੀ ਖੋਜ ਹੈ, ਪਰ ਸਿਰਫ ਰਿਜ਼ਕ ਦੀ ਖੋਜ ਹੈ, ਸਿਰਫ ਰੋਜ਼ੀ ਦੀ ਖੋਜ ਹੈ। ਪੰਛੀ ਵੀ ਸਵੇਰੇ ਕੁਛ ਨਾ ਕੁਛ ਤਲਾਸ਼ ਕਰਨ ਨੂੰ ਉਡਾਰੀਆਂ ਮਾਰਨ ਲੱਗ ਪੈਂਦੇ ਨੇ, ਦੂਰ ਦਰਾਜ ਤੱਕ ਜਾਂਦੇ ਨੇ, ਪਰ ਤਲਾਸ਼ ਕਰਦੇ ਨੇ ਸਿਰਫ ਰਿਜ਼ਕ। ਚੌਪਾਏ ਜਾਨਵਰ ਵੀ ਭੱਜੇ ਦੌੜੇ ਫਿਰਦੇ ਨੇ, ਕੁਛ ਲੱਭ ਰਹੇ ਨੇ, ਕੁਛ ਖੋਜ ਕਰ ਰਹੇ ਨੇ, ਪਰ ਸਿਰਫ ਰਿਜ਼ਕ ਦੀ ਖੋਜ ਕਰ ਰਹੇ ਨੇ। ਮਨੁੱਖ ਦੀ ਮਹਾਨਤਾ ਆਪਣੇ ਆਪ ਵਿੱਚ ਬਹੁਤ ਵੱਡੀ ਹੈ। ਇਹਨੇ ਸਿਰਫ ਰਿਜ਼ਕ ਦੀ ਹੀ ਖੋਜ ਨਹੀਂ ਕੀਤੀ, ਰਾਜ਼ਕ ਰਹਿੰਦ ਦੀ ਵੀ ਖੋਜ ਕੀਤੀ ਹੈ, ਕਲਾ ਦੀ ਖੋਜ ਕੀਤੀ ਹੈ, ਗਿਆਨ ਦੀ ਖੋਜ ਕੀਤੀ ਹੈ, ਵਿਗਿਆਨ ਦੀ ਖੋਜ ਕੀਤੀ ਹੈ। ਜੀਵਨ ਦੇ ਬਹੁ ਪੱਖ ਮਨੁੱਖ ਨੇ ਖੋਜੇ ਨੇ। ਖੋਜ ਉਸ ਦਿਨ ਸੰਪੂਰਨ ਹੁੰਦੀ ਹੈ ਜਿਸ ਦਿਨ ਸੰਪੂਰਨ ਦੀ ਖੋਜ ਮਨੁੱਖ ਕਰ ਲੈਂਦਾ ਹੈ। ਉਸ ਤੋਂ ਪਹਿਲੇ ਖੋਜ ਅਧੂਰੀ ਹੈ ਤੇ ਅਧੂਰੀ ਖੋਜ ਅਤ੍ਰਿਪਤੀ ਨੂੰ ਜਨਮ ਦਿੰਦੀ ਹੈ। ਇਸ ਵਾਸਤੇ ਮਨੁੱਖ ਬਹੁਤ ਕੁਝ ਖੋਜ ਲੈਂਦਾ ਹੈ ਪਰ ਤ੍ਰਿਪਤ ਨਹੀਂ ਆਉਂਦਾ। ਪਹਾੜਾਂ ਵਿੱਚੋਂ ਹੀਰੇ ਖੋਜ ਲਏ ਨੇ, ਸਾਗਰ ਵਿੱਚੋਂ ਮੋਤੀ ਲੱਭ ਲਏ ਨੇ, ਦਰਿਆਵਾਂ ਦੀ ਖਾਕ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਜਵਾਹਰਾਤ ਮਨੁੱਖ ਨੇ ਲੱਭ ਲਏ ਨੇ, ਧਰਤੀ ਵਿੱਚੋਂ ਬਹੁਤ ਕੁਝ ਮਨੁੱਖ ਨੇ ਤਲਾਸ਼ ਕਰ ਲਿਆ। ਲੇਕਿਨ ਮਨੁੱਖ ਦੇ ਜੀਵਨ ਰੂਪੀ ਧਰਤੀ ਵਿੱਚ ਵੀ ਬਹੁਤ ਕੁਝ ਹੈ, ਮਤ ਦੇ ਵਿੱਚ ਵੀ ਬਹੁਤ ਕੁਝ ਹੈ। ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ। ਕੁਛ ਔਜ਼ਾਰ ਤੇ ਬੈਰੂਨੀ ਸਾਧਨਾਂ ਦੇ ਨਾਲ ਮਨੁੱਖ ਪਹਾੜਾਂ ਦੀ ਖੁਦਾਈ ਕਰਦਾ ਹੈ ਤੇ ਉਹਦੇ ਚੋਂ ਤਰ੍ਹਾਂ ਤਰ੍ਹਾਂ ਦੀ ਮੈਦਨਿਆਤ ਨੂੰ ਲੱਭਦਾ ਹੈ, ਪਰ ਜੀਵਨ ਦੀ ਖੁਦਾਈ ਕਿਵੇਂ ਕਰੀਏ, ਜੀਵਨ ਦੇ ਚੋਂ ਇਹ ਰਤਨ ਕਿਵੇਂ ਲਵੀਏ? ਤੋ ਸਾਹਿਬ ਕਹਿੰਦੇ ਨੇ, ਜੇ ਇੱਕ ਗੁਰ ਕੀ ਸਿੱਖ ਸੁਣੇ, ਤੂੰ ਗੁਰੂ ਦੀ ਇੱਕ ਸਿੱਖਿਆ ਸੁਣ, ਤੂੰ ਗੁਰੂ ਦਾ ਸ਼ਬਦ ਸੁਣ, ਸੁਣਦਿਆਂ ਹੀ ਮਤ ਦੇ ਚੋਂ ਰਤਨ ਪ੍ਰਗਟ ਹੋਣਗੇ, ਗਿਆਨ ਦੇ ਰਤਨ, ਸਬਰ ਸੰਤੋਖ ਦੇ ਰਤਨ, ਖਿਮਾ ਨਿਰਵੈਰ ਭਾਵ ਦੇ ਰਤਨ, ਆਨੰਦ ਦੇ ਰਤਨ। ਔਰ ਇਸ ਤਰ੍ਹਾਂ ਤੈਨੂੰ ਪ੍ਰਤੀਤ ਹੋਵੇਗਾ ਕਿ ਤੇਰਾ ਜੀਵਨ ਤੇਰੀ ਮਤ ਰਤਨਾਂ ਦੀ ਖਾਣ ਹੈ। ਇਤਨੀ ਵੱਡੀ ਖਾਣ ਹੈ ਕਿ ਜਿਤਨੀ ਗਹਿਰਾਈ ਵਿੱਚ ਖੁਦਾਈ ਕਰਦਾ ਚਲਾ ਜਾਏਗਾ ਰਤਨ ਪ੍ਰਾਪਤ ਹੁੰਦੇ ਜਾਣਗੇ। ਸੌਗਾਤ ਤੇਰੀ ਝੋਲੀ ਵਿੱਚ ਵੱਧਦੀ ਜਾਏਗੀ, ਮਿਲਦੀ ਜਾਏਗੀ। ਤੋ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ। ਬਾਹਰ ਦੀ ਸੰਪਦਾ ਨੂੰ ਮਨੁੱਖ ਨੇ ਮੁੱਲ ਦਿੱਤਾ ਹੈ, ਅਜੇ ਜੀਵਨ ਦੇ ਅੰਦਰ ਪਈ ਹੋਈ ਸੰਪਦਾ ਨੂੰ ਮਨੁੱਖ ਨੇ ਮੁੱਲ ਨਹੀਂ ਦਿੱਤਾ। ਮਨੁੱਖ ਨੇ ਇਸ ਨੂੰ ਅਜੇ ਮਹਾਨ ਨਹੀਂ ਮੰਨਿਆ। ਉਹਦਾ ਇੱਕ ਮੂਲ ਕਾਰਨ ਕਿ ਅਜੇ ਉਸਦਾ ਇਸਨੇ ਰਸ ਨਹੀਂ ਮਾਣਿਆ, ਤੇ ਰਸ ਉਦੋਂ ਹੀ ਮਾਣ ਸਕਦਾ ਹੈ ਜਦੋਂ ਪ੍ਰਾਪਤ ਹੋਵੇ। ਤੋ ਇਹ ਪ੍ਰਾਪਤ ਕਰ ਸਕੇ, ਇਹ ਖੋਜ ਕਰ ਸਕੇ, ਇਸ ਵਾਸਤੇ ਗੁਰੂ ਦੀ ਸਿੱਖਿਆ ਦੀ ਲੋੜ ਹੈ, ਗੁਰੂ ਉਪਦੇਸ਼ ਦੀ ਲੋੜ ਹੈ ਕਿ ਇਹਦੀ ਚੇਤਨਾ, ਇਸਦੀ ਖੋਜ, ਇਸਦੀ ਸੁਰਤ ਅੰਤਰ ਆਤਮੇ ਵਿੱਚ ਗਮਨ ਕਰੇ। ਭਗਤ ਪੀਪਾ ਜੀ ਦਾ ਫਰਮਾਨ ਹੈ, ਕਾਇਆ ਬਹੁਖੰਡ ਖੋਜ ਤੇ ਨੌ ਨਿਧ ਪਾਈ। ਇਸ ਬਹੁਖੰਡੀ ਕਾਇਆ ਦੀ ਮੈਂ ਖੋਜ ਕੀਤੀ ਹੈ ਗਹਿਰੇ ਤਲ ਵਿੱਚ, ਤੇ ਖੋਜਣ ਦਾ ਇੱਕੋ ਇੱਕ ਢੰਗ ਹੈ ਕਿ ਗੁਰੂ ਦਾ ਸ਼ਬਦ ਮਨੁੱਖ ਸੁਣੇ। ਜਿਤਨੀ ਗਹਿਰਾਈ ਨਾਲ ਸੁਣੇਗਾ, ਜਿਤਨੇ ਧਿਆਨ ਨਾਲ ਸੁਣੇਗਾ, ਉਤਨੀ ਸੁਰਤ ਗਹਿਰੀ ਜਾਵੇਗੀ, ਔਰ ਜਿਤਨੀ ਗਹਿਰਾਈ ਵਿੱਚ ਜਾਵੇਗੀ ਉਤਨੇ ਰਤਨ ਪਦਾਰਥ ਝੋਲੀ ਵਿੱਚ ਪੈਣਗੇ। ਜੈਸੇ ਸੰਖ ਤੇ ਸਿੱਪੀਆਂ ਇੱਥੇ ਸਾਗਰ ਦੇ ਕਿਨਾਰੇ ਵੀ ਲੱਭ ਜਾਂਦੇ ਨੇ, ਪਰ ਮੋਤੀ ਗਹਿਰੇ ਪਾਣੀ ਵਿੱਚ ਜਾਣਾ ਪੈਂਦਾ। ਸਰੀਰ ਦੇ ਉੱਪਰ ਉੱਪਰ ਤੇ ਕਾਮ ਹੈ, ਵਾਸ਼ਨਾ ਹੈ, ਜੀਵਨ ਦੇ ਕਿਨਾਰੇ ਦੇ ਤੇ ਸਿੱਪੀਆਂ ਹੀ ਪਈਆਂ ਨੇ, ਇਹ ਸੰਖ ਪਏ ਨੇ, ਇਹ ਘੋਗੇ ਪਏ ਨੇ। ਥੋੜਾ ਜਿਹਾ ਅੰਤਰ ਜਾਤ ਮਾਰੀਏ, ਗਹਿਰਾਈ ਵਿੱਚ ਜਾਈਏ ਤਾਂ ਉਹ ਅਦੁੱਤੀ ਰਤਨ ਪਏ ਨੇ, ਜਿਸ ਦੇ ਮਿਲਦਿਆਂ ਹੀ ਮਨੁੱਖ ਦਾ ਜੀਵਨ ਧਨ ਧਨ ਹੋ ਜਾਂਦਾ ਹੈ, ਸੰਪੂਰਨ ਹੋ ਜਾਂਦਾ ਹੈ। ਤੋ ਭਗਤ ਪੀਪਾ ਜੀ ਕਹਿੰਦੇ ਨੇ, ਇਸ ਬਹੁਖੰਡੀ ਕਾਇਆ ਦੀ ਮੈਂ ਬਹੁ ਪ੍ਰਕਾਰ ਨਾਲ ਖੋਜ ਕੀਤੀ, ਕਾਇਆ ਬਹੁਖੰਡ ਖੋਜ ਤੇ ਨੌ ਨਿਧ ਪਾਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ, ਨੌ ਰਤਨਾਂ ਦੀ ਪ੍ਰਾਪਤੀ ਹੋ ਗਈ। ਕਾਇਆ ਬਹੁਖੰਜ ਖੋਜ ਤੇ ਨੌ ਨਿਧ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਪਰਮਾਤਮਾ ਨੇ ਜੋ ਕੁਛ ਬ੍ਰਹਿਮੰਡ ਦੇ ਛੁਪਾ ਕੇ ਰੱਖਿਆ ਹੈ ਉਹੀ ਪਿੰਡ ਦੇ ਛੁਪਾ ਕੇ ਰੱਖੇ, ਜੋ ਸਾਗਰ ਤੇ ਪਹਾੜਾਂ ਦੇ ਛੁਪਾ ਕੇ ਰੱਖਿਆ ਹੈ ਉਹੀ ਮਤ ਵਿੱਚ ਛੁਪਾ ਕੇ ਰੱਖੇ, ਲੱਭਣਾ ਪਏਗਾ। ਗੀਟੀਆਂ ਤੇ ਪੱਥਰ ਤੇ ਪਹਾੜਾਂ ਦੇ ਉੱਪਰ ਵੀ ਮਿਲ ਜਾਣਗੇ, ਪਰ ਸੋਨਾ ਚਾਂਦੀ ਹੀਰਾ ਖੁਦਾਈ ਕਰਕੇ ਲੱਭੇਗਾ, ਗਹਿਰੇ ਤਲ ਵਿੱਚ ਜਾਣਾ ਪਏਗਾ। ਔਰ ਇਤਨੀ ਗੱਲ ਵੀ ਸਪਸ਼ਟ ਹੈ ਕਿ ਸਾਰੇ ਪਹਾੜਾਂ ਵਿੱਚ सोना नहीं आउंदा। समूह सागर दे तल दे च मोती नहीं ने, पर जीवन दा तल ते मोतियां नाल भरे होया है, माणक नाल भरे होया है, रतना नाल भरे होया है। कोई भी मत इना रतना तो खाली नहीं, अगर कोई खोज करे तो ए नौ निधान झोली दे च आण के पैणगे, और मिलदे ही मनुख दी जिंदगी संपूर्ण होवेगी। पातशाह फरमान करदे ने, मत विच रतन जवाहर माणक, इस मत दे अंदर, इसे ही मन दे अंदर परमात्मा नाम दा रतन है, इसे ही मत दे अंदर सबर संतोख पे है, निर्वैर पे है, रब्बी गुण कोई बार नहीं ने, ते ना ही बाजार दे च मिलदे ने, ना ही किधरों बारों उपलब्ध हो सकदे ने। ये तमाम दैवी संपदा जीवन दे अंदर पई है, और ये अवसर मनुख अपने हथों गवा बैठता है। जीवन दा अंत हो जांदा है ते जीवन दी खुदाई नहीं करता, मत दे चों कुछ लभण दी कोशिश नहीं करता। मनुख दी मत ते ऐसा प्रकाश रख रही है जो परमात्मा दा ही प्रकाश है। मन तू जोत स्वरूप है अपना मूल पछाण, मन दे एक हिस्से नू ही मत कहिंदे ने। जद विचारां ते फुरनियां दी दुनिया शुरू होवे उदों मत है, और जद गहरे तल दे च किसे नू याद कर रहा होवे मन ही चित बन जांदा है। ये मन दे ही अंग ने, ये मन दे ही रूप ने, तो मन नू खोजदियां रब आखिर प्राप्त हो जांदा है। इस वास्ते मेरे पातशाह कहिंदे ने, इस मन को कोई खोजो भाई, मन खोजत नाम नौ निदपाई। हे मेरे भाई, कोई ते इस मन दी खोज करे, ये ठीक है कि तन दी खोज करांगे, खून मांस हड्डियां मिंज, इस तो बिना होर कुछ नहीं मिलना। तन दे जितने भी गहरे तल दिश चले जाइए, मांस तो बिना, दुर्गंधी तो बिना, खून तो बिना, विष्टा तो बिना, मिंज तो बिना होर कुछ प्राप्त नहीं होना, हथे होर कुछ नहीं लगेगा। और साहब ऐसा कह भी नहीं रहे कि तन दिच खोजना है, नहीं, मन नू खोजो। इस मन को कोई खोजो भाई, मन खोजत नाम नौ ने दपाई। खोजो इस मन नू, और इस मन नू जैसे खोजोगे नौ निधान दी प्राप्ति हो जाएगी, नौ खजानिया दी प्राप्ति हो जाएगी। छेवीं पौड़ी रिच मूल उपदेश गुरु नानक देव जी महाराज दा एही कि मत विच रतन जवाहर माणक, जे एक गुरु की सिख सुनी, जे किधरे तू एक गुरु दी सिख्या सुन लवे, गुरु दा शब्द सुन लवे, ते तेरे जीवन दे अंदरों, तेरे मन दे अंदरों नौ खजाने प्रगट हो जान। अनेका अनेका रतन तेरे अंदर छुपे पए ने, गुरा एक देह बुझाई, सब ना जिया का एक दाता, सो मैं विसर ना जाई। गुरु कोल ते दरसल सूझ ही लेनी है, बूझ ही लेनी है। गुरा एक देह बुझाए, गुरु दी लोड़ की है, क्यों है, कुछ बूझ मिले, कुछ सूझ मिले। संसार दी सूझ ते असी संसार तो लै लैने, बारों लै लैने, धन की है, रूप की है, रंग की है, पदार्थ की ने, ए सूझ ते सानू कदम कदम ते मिल जांदी है, मां बाप तो मिल जांदी है, परिवार तो मिल जांदी है, संसार तो मिल जांदी है। पर उन्ना रतना दी बूझ जो मनुख दे अंतर आत्मे च पए ने, गुरु तो बिना नहीं मिलने। इस वास्ते धार्मिक दुनिया दे च गुरु दी बहुत वड्डी महानता है, ते गुरु नानक ने जिस मार्ग नू जन्म दिता उस मार्ग दा ना ही गुरु घर पै गया, गुरु मत पै गया। गुरु नू मिले बिना प्रभु तक पहुंचना बहुत औखा है, बहुत औखा है। गुरु मार्ग है, गुरु रस्ता है, इस वास्ते इस रस्ते दा नाम ही पै गया गुरु पंथ। ओ पंथ, ओ मार्ग जो गुरु ने बनाया है, जो गुरु ने ही संवारिया है, शिंगारिया है, उसे ते चल के ही मनुख परमात्मा तक पहुंच सकेगा। तो गुरु कोल मंगना की है, आखिर मनुख दा मन अमंग ते हो नहीं सकदा। منگنا کی ہے تو منگ اے منگنی ہے گرا ایک دے بجھائی ہے گرو بخشش کر ایک بوجھ بجھا ایک سوج دے ایک سمجھ دے کیڑی بوجھ کیڑی سوج کیڑی سمجھ سبنا جیاں کا ایک داتا سو میں وسر نہ جائے جو سارے جیواں دا داتا ہے جو ساریاں نو روزی دے رہا ہے او مینوں بالکل بھلے ہی نہ جس نو بھل جائیے سمبند ٹوٹ جاندے نے جس نو یاد کر دے رہیے سمبند جڑے رہندے نے ماں بچے نو بھل گئی ہے بچے نال سمبند ٹوٹ گیا بچہ ماں نو بھل گیا ہے ماں نال سمبند ٹوٹ گیا وڈا بھرا چھوٹے نو بھل جاوے چھوٹا وڈے نو بھل جاوے سمبند ٹوٹ گئے متر متر نو بھل جان تو بھول دیا ہی سمبند ٹوٹ گئے جگت دے تمام سمبند یاد تے کھڑے نے چیتے تے کھڑے نے گھر دے جو پدارت پہ ہے او دے نال وی سمبند جڑدا ہے یاد کر کے جو چیتے چ نکل گیا ہے پدارت او بھاوے ہے لیکن پھر بھی نہیں ہے کیونکہ یاد دے چو نکل گئے چیتے دے چو نکل گئے جس وستو نال سمبند جوڑنا ہے اس دا چنتن اس دا چیتا بڑا لازمی ہے تو اکثر ایسا ہوندا ہے کہ جو چیت دے چو نکل گیا سمبند ٹوٹ گیا جو یاد دے چو نکل گیا رشتہ ٹوٹ گیا گوڑے تو گوڑا رشتہ وڈے تو وڈا رشتہ بھی یاد تے کھڑا ہے جس نو جتنا زیادہ یاد کریے اتنا گہرا سمبند جڑدا ہے اتنا گہرا رشتہ جڑدا ہے تو پرماتما تے ویاپک ہے سرو ویاپک ہے روم روم دچ ویاپک ہے اور اس نال سمبند جڑ سکدا ہے یاد کر کے ایک منک کول بیٹھا ہوندا ہے تے اسی کہہ دینے ہاں پوچھ دے ہاں بھئی یہ جڑا کول بیٹھا ہے یہ کون ہے تھوڑا کی لگدا ہے تے منک بول پیندا ہے یہ تے کوئی دور دا جاپدا ہے تو دوری تے دو فٹ دی بھی نہیں ہے کول بیٹھا ہے بالکل کول بیٹھا ہے اور منک کہہ رہے ہیں دور دا جاپدا ہے ایک ایسے منک دا نا لیا گیا جو غالباً 5000 میل دی دوری تے رہندا ہے کہ جیسے نام لیا گیا ایک دم سنن والا کھڑ اٹھیا پرسن ہو گیا کہ کہن لگاؤ تے سڈے نیڑے دا ہے 5000 میل دی دوری تے رہن والا نیڑے دا ہے کول بیٹھا ہویا دور دا ہے پرماتما بہت نکٹ ہے بکولے بھگت رویداس کہہ رویداس ہاتھ پہ نیرے سہجے ہوئے سو ہوئی اے ہاتھ بھی دور ہو سکتے ہیں او تے روم روم دیچے او تے ویاپک ہے لیکن دوری کیوں ہے یاد دیچے نہیں کوئی سمبند نہیں اس دا چنتن نہیں تو اس پرم شکتی نال جو سڑے روم روم دیچ ویاپک ہے تے دیوی انند دی مالک ہے دیوی سمپدا دا جو مہان خزانہ ہے جو گن ندھان ہے سڑے روم روم دچ ویاپک ہے لیکن سڑے چیتے چو نکل گیا سڑی یاد دے چو نکل گیا سڑے چنتن دے چو نکل گیا اس واسطے کول ہوندا ہویا وی دور ہے اور اتنا دور ہے کئی دفعہ منک نے کہہ دیتا ہے کہ اتے ستویں آسمان دے اتے ستویں پاتال دے چھے دراصل جس نال کوئی سمبند نہیں جس نال کوئی یاد دا رشتہ نہیں اتے ہے ہی دور تے جس دن پرماتما دی یاد اندروں چل پیندی ہے تے گروے بوجھ بجھا دیندا ہے اس دن منک نو پتا چلدا ہے کہ ہتھ بھی دور ہے اتے اس تو بھی نیڑے ہے کہو رویداس ہاتھ پہ نیڑے سہجے ہوئے سہوئی کاہے رے بن کھوجن جائے سرب نواسی صدا علیپا تو ہی سنگ سمائی اوتے تیرے وچ ہے اوتے تیرے اندر وسے ہویا ہے تو گرو کولو اے بوجھ لینی ہے گرو کولے سوج لینی ہے کہ اے ارداس کر کے ہی منگ سکانگے ਤੇ ਬੇਨਤੀ ਨਾਲ ਹੀ ਪ੍ਰਾਪਤ ਕਰ ਸਕਾਂਗੇ। ਗੁਰੂ ਤੇ ਹੁਕਮ ਨਹੀਂ ਚੱਲ ਸਕਦਾ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੇ, ਅਰਦਾਸ ਤੋ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੋ ਰਾਜ਼ਕ ਰਹਿੰਦ ਹੈ, ਰੋਜ਼ੀ ਦਹਿੰਦ ਹੈ, ਜ਼ਰੇ ਜ਼ਰੇ ਦੀ ਜੋ ਪਾਲਣਾ ਕਰ ਰਿਹਾ, ਉਹ ਮੈਨੂੰ ਭੁੱਲੇ ਨਾ, ਉਹਦੀ ਯਾਦ ਬਣੀ ਰਹਿ, ਔਰ ਉਸਦੀ ਯਾਦ ਹੀ ਜੀਵਨ ਦੇ ਚੋਂ ਅਨੇਕਾਂ ਰਤਨਾਂ ਨੂੰ ਪ੍ਰਗਟ ਕਰ ਦਿੰਦੀ ਹੈ, ਦੈਵੀ ਸੰਪਦਾ ਨੂੰ ਜਨਮ ਦੇ ਦਿੰਦੀ ਹੈ। ਜਿੱਥੇ ਪ੍ਰਭੂ ਚਿੰਤਨ ਹੈ, ਉੱਥੇ ਪ੍ਰਭੂ ਆਨੰਦ ਹੈ, ਜਿੱਥੇ ਪ੍ਰਭੂ ਵਿਸਰ ਗਿਆ, ਉੱਥੇ ਸਾਰੇ ਦੁੱਖ ਨੇ। ਜਿੱਥੇ ਪਰਮਾਤਮਾ ਦੀ ਯਾਦ ਹੈ, ਉੱਥੇ ਪਰਮ ਪ੍ਰਕਾਸ਼ ਹੈ, ਤੇ ਜਿੱਥੇ ਪਰਮਾਤਮਾ ਭੁੱਲ ਗਿਆ, ਉੱਥੇ ਤੇ ਮਸਿਆ ਦੀ ਰਾਤ, ਉੱਥੇ ਤੇ ਭਟਕਣਾ ਹੈ, ਉੱਥੇ ਤੇ ਠੋਕਰਾਂ ਨੇ। ਔਰ ਕਿਤਨੀਆਂ ਠੋਕਰਾਂ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮਾਤਮਾ ਨੂੰ ਭੁੱਲ ਜਾਈਏ, ਚੇਤੇ ਚੋਂ ਉਸ ਨੂੰ ਕੱਢ ਦਈਏ, ਤਾਂ ਕੋਈ ਇੱਕ ਰੋਗ ਥੋੜੀ ਵਿਆਪਦਾ ਹੈ, ਅਨੇਕਾਂ ਰੋਗ ਸਰੀਰ ਨੂੰ ਆ ਕੇ ਲੱਗਦੇ ਨੇ, ਮਨ ਨੂੰ ਆ ਕੇ ਲੱਗਦੇ ਨੇ, ਸਾਰੀ ਜ਼ਿੰਦਗੀ ਦੋਜ਼ਖ ਬਣ ਜਾਂਦੀ ਹੈ। ਉਸਦੀ ਯਾਦ ਹੀ ਜੀਵਨ ਨੂੰ ਸਵਰਗ ਬਣਾ ਦਿੰਦੀ ਹੈ, ਔਰ ਉਸ ਨੂੰ ਭੁੱਲ ਜਾਣਾ ਹੀ ਨਰਕ ਬਣ ਜਾਂਦਾ ਹੈ। ਇਸ ਵਾਸਤੇ ਸਾਹਿਬ ਸਾਨੂੰ ਮੰਗਣ ਦੀ ਜਾਚ ਸਿਖਾਉਂਦੇ ਨੇ। ਗੁਰੂ ਕੋਲੋਂ ਕੀ ਮੰਗਣਾ ਹੈ? ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 Avenue ਨਾਰਥ ਈਸਟ ਕੈਲਗਰੀ।
4: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ,

0: ਇੱਕ ਇੱਕ ਗੁਣ ਐਸਾ ਰਸ ਦਿੰਦਾ ਹੈ, ਐਸਾ ਵਿਸਮਾਦ ਦਿੰਦਾ ਹੈ, ਐਸੀ ਸਮਾਧੀ ਦੇ ਵਿੱਚ ਮਨੁੱਖ ਨੂੰ ਲੈ ਜਾਂਦਾ ਹੈ ਜਿਸ ਰਸ ਦੇ ਉੱਤੇ, ਜਿਸ ਆਨੰਦ ਦੇ ਉੱਤੇ ਦੁਨੀਆਂ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ, ਦੁਨੀਆਂ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ। ਲਿਹਾਜ਼ਾ ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ। ਸਾਹਿਬ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਇਸ ਤਰ੍ਹਾਂ ਦੇ ਦੈਵੀ ਗੁਣਾਂ ਨਾਲ ਭਗਤਾਂ ਦੀ ਝੋਲੀ ਭਰ ਦਿੰਦਾ ਹੈ ਔਰ ਉਹਨਾਂ ਨੂੰ ਸਦੀਵੀ ਪ੍ਰਸੰਨਤਾ ਪ੍ਰਦਾਨ ਕਰ ਦਿੰਦਾ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ

0: ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ। ਦੂਦ ਤਾ ਬਛਰੈ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਦੂਦ ਤਾ ਬਛਰੈ ਥਨੋ ਬਿਟਾਰਿਓ,

0: श्री रविदास जी के पदे घर तीजा एक ओंकार सतगुर प्रसाद
1: अखो सतनाम श्री वाह गज के अखे करो सात संगत क्योंकि वाहेगुरु कहिंदिया मुख पवित्र वाहेगुरु कहिंदिया स्वासां दा पला और पंचम पातशाह दा हुक्म है भाई संगत विच बह के सिख ने की करना है मिल साध संगत भज केवल नाम सुरती विच केवल नाम रखना है इसलिए बाहरों जपांगे फिर सुरती विच भी जाएगा एक बार रखो सतनाम श्री वाहे गुजरी राग है श्री रविदास जी के पदे ये जिहड़े पदे हन पंज पदियां दा शब्द ये भगत रविदास जी ने उचारण किया होया क्योंकि पिछले अंग तो बाणी जिहड़ी है वह भगतां दी चल रही है उस भगतां दी बाणी विच पहला कबीर साहब की बाणी फिर नामदेव जी की बाणी हुण अगले पंज पदे श्री रविदास जी दे और इन्हां तों बाद फिर अगले पदे जिहड़े उह भगत त्रिलोचन जी दे आउणगे इसलिए हजूर ने लिखिया गुजरी श्री रविदास जी के पदे शब्द नूं गाउण लग्गिआं घर तीजे विच गाउणा घर तीजा शब्द आरंभ तों पहला काल पुरख वाहिगुरु जी की वडियाई संकेत विच मूल मंत्र इको ओंकार वो किवें मिलदा है सतगुर प्रसाद सतगुर जी की कृपा ग्रेस बख्शिश नाल प्राप्त हुंदा
0: दूध ता बछरै थनो बिटारियो
1: हुण महाराज जी शब्द आरंभ कर दे कहिंदे पूजा करन दा तरीका लोकां ने लभिया वे दुध चढ़ाउणा है दुध नाल भोग लवाउणा है दुध दी पूजा करनी दुध नाल पूजा करनी अच्छा पूजा की है पूजा दे अर्थ भाई कान सिंह नाभा ने किया किसी नूं खुश करन वास्ते कोई अर्पण कीती होई चीज किसी नूं खुश करन वास्ते कोई अर्पण कीती होई चीज उहनूं पूजा कहिंदे ने कुछ अर्पण करना पैंदा है ते पूजा कर रहे हुण रब दी पूजा करन वास्ते भगत रविदास जी कहिंदे कुछ लोकां ने चुन लिया वे दुध नाल पूजा होनी है क्योंकि दुध सच्चा है दुध चढ़ाया जाए जी दुध नाल नहाया जाए जी दुध नाल पूजा की जाए तो फिर पातशाह कहिंदे भाई दुध तो पहले ही झूठा हो गया कदों जदों बछड़े ने पहला दुध चुंगया चोण तो पहला किसी बछड़े ने किसी मज दे कट्टे ने भाव कट्टी ने बछड़े ने बछेरी ने जदों दुध चुंग लिया तो दुध झूठा हो गया बाद विचों दुध चोया गया इसलिए जे को कवे मैं दुध सुच्चा करके पूजा कर रहा तो हजूर समझाते भाई दुध तो पहला ही थणा विच बछड़े ने झूठा कर दिता
0: फूल भवर जल मीन बिगाड़ियो
1: कहते फिर दो चीजा होर ने जां फिर जल नाल पूजा कर दे ते जां फिर फुल चढ़ाउंदे कहते भाई हुण फुल भी सुच्चे नहीं क्यों फुलां विच भौरे पहले बह गए वो भौरिया ने पहले ही चुंज भर भर के सुगंधी लै ली तो जिन्हां फुलां नूं तोड़ के तू चढ़ा के सुची पूजा कह रहे हैं भाई वह भवरिया ने जूठे करते जल जेड़ा वह मच्छियां ने जूठा कर दिता इसलिए कोई भी चीज रब की पूजा लई सुची नहीं है
0: माई गोबिंद पूजा कहां लै चढ़ावो
1: कहने फिर हे मेरी माए उस गोबिंद की पूजा वास्ते केड़ी चीज अर्पण कर हुण एक बेनती समझो पूजा कहदी गोबिंद रब की पूजा एक शब्द गुरु नानक साहब की सिक्खी दे वेड़े वे तुसी वार वार सुनते हो पूजा काल की परचा शब्द का दीदार खालसे का उहदे विच सब तो पहला जदों गल पूजा की आई तो पूजा किहदी करनी है काल पुरख की सत संगत इत्थे पूजा की निंदा नहीं है किसी धर्म की कोई निंदा नहीं है पर विचों असलियत समझाउण दी हजूर ने बख्शिश की है भाई सब तो पहला समझो पूजा किहदी करनी है फिर यह समझो पूजा कादे नाल होनी है जे तू दुध फुल जां पानी चढ़ा के कहना पूजा हो गई तो नहीं होई। महाराज फिर पूजा करनी किसने? कहने एक अकाल पुरख की, जिहड़ा सारी सृष्टि का सजनहार है। और श्री गुरु ग्रंथ साहिब महाराज की बाणी ने अकाल पुरख की पूजा वास्ते यह गल समझाई, भाई एको अकाल पुरख ने सारी सृष्टि नूं साजिया होया। एक नुकता होर नोट करियो, दुनियावी लोग दो चीजां लई पूजा करदे, जां तां कुछ लैण वास्ते जां फिर डर दे वास्ते कि डर आ रहा है ते तां पूजा कर रहे। दुनियावी लोग भगतां दी पूजा डर जां स्वार्थ वास्ते नहीं है, आम बंदियां दी पूजा जां डर वास्ते है कि डर लग रहा है, जां फिर डर दे पूजा करनगे जां कुछ चीजां लैण वास्ते करनगे। इसलिए हिंदुस्तान की एक धारणा रही धार्मिक दुनिया में कि जी इस सृष्टि नूं तीन भागों में वंड दिता, एक ने पैदा किया वो पैदा करके पासे हट गया, पालन वाला दूजा कोई होर है ते मारन वाला कोई होर है, और फिर उन्हूं नाम देता ब्रह्मा विष्णु महेश। और तुसी हैरान होवोगे, पूरी दुनिया में पैदा करन वाले दे मंदर जिन्हों ब्रह्मा कहिंदे उंगलियां ते गिनन वाले दो चार होणगे, स्वार्थ करके, क्योंकि पालन वाले जिहदे कोलों चीजां मंगणियां विष्णु दे मंदर वध होणगे, जिहदे कोलों डर लगदा है महेश भाव शिव जी दे मंदर उहदे नालों भी वध होणगे। क्यों भाई? लोग डरदे पूजा करदे ने जां किसे स्वार्थ करके लोग पूजा करदे ने, पर पातशाह दी बाणी ने कहा भाई इस तरह नहीं है कि रब ने सृष्टि साजी ते पालन और मारन की जिम्मेवारी किसी होर नूं देती होवे, सब कुछ रब ने अपने हथ विच रखे, आपे कुदरत साज के आपे करे विचार। इहनूं हजूर असर दी वार अंदर कहिंदे आपिने आप साजियो, आपिने रचियो नाओ, दुई कुदरत साजी है कर असन डिठो चाओ। रब पाल के पासे नहीं होया, संसार में जन्म दे के किसी तो पासे नहीं होया, सज्जन तो बाद ओ कर असन डिठो चाओ, सारियां दे अंदर वड़े चाओ नाल रब विच वस गया। और फिर बनाउण वाला नहीं कल्ला, पलण वाला भी ओही होवे। इहनूं हजूर कहिंदे फिर ओह की करदा? दाता करता आप तूं, आपे ही ओह दाता है पलण वाले, आपे ही ओह करता है सारी सृष्टि नूं बनाउण वाले, इसलिए दूजा नहीं होर कोई नहीं। हजूर कहिंदे संसार दी धारणा बनी हुई सी कि एक साज रहा, एक पाल रहा, एक मार रहा, पर हजूर कहते सब कुछ जो रब आप कर रहे, इसलिए आपे दाता करता आप तू, तुस देवे करे पसाओ, तू जानोई सब सै, दे लैसे जिंद कवाओ, कर आसन डिठो चाओ। जिंद देन वाला भी ओ है, जिंद कढ़न वाला भी ओ है, पालन वाला भी ओ ते पैदा करन वाला भी ओही है। इसलिए तां हजूर कहते भाई पूजा किहदी करनी है? अकाल पुरख रब की, उहदी पूजा कर। फिर उहदी पूजा वास्ते उहदियां बनाईयां चीजां अर्पण करके कहवें मैं पूजा कर रहे हैं, फुल तू नहीं बनाए, रब ने पैदा किए ने। और जे तू कहवें कि मैं सुचे फुल रख रहे हैं तो वह सुचे है ही नहीं। फिर पातशाह अज दे शब्द विच भी समझाउणगे पूजा कदे नाल करनी, पूजा किहदी करनी? एक अकाल पुरख की जिन्हें सारी सृष्टि साजी हुई है। आपिने आप साजियो, आपिने रचियो नाओ, तइयों हजूर ने जपची साहब अंदर बचन कहे एका माई जुगत व्याई, तीन चेले परवान, एक संसारी एक भंडारी एक लाए दीवान, पर सच्चाई ए है कि जिव तिस भावे तिवे चलावे, जिव होवे फरमान। भाई जिवें ओ अकाल पुरख का हुक्म हुंदे तिवें सब कुछ हो रहा। इसलिए सात संगत ना डर करके पूजा करनी, और पातशाह ने कहा ना भाई किसी स्वार्थ करके पूजा करनी। मारे फिर पूजा क्यों करनी? कहने अकाल पुरख के गुण चेते कर, उन्हें तेरे ते किन्ने परोपकार किए ने, उन्हें तेनों की कोई दिता है, रब ने किते परोपकार चेते कर। फिर उहदे परोपकार चेते करके मन अर्पण कर, मन करके उहदी पूजा कर, तू परवान हो जाएगा। उहदे परोपकार चेते कर, इहनूं हजूर रोज चेते कराउणगे। फिर सुखमनी साहब अंदर हजूर कहते रामैया के गुण चेत परानी। भाई रब की पूजा करनी, रब की तो गुण चेते करो दे, उन्हें तेन की कोई दिता है। संसार विच लखां लोक रब ने नेत्रहीन पैदा किते, तेनू रब ने दुनिया वेखण लई अखां दित्तियां। सत संगत इन्हां अखां नाल सवेरे जदों अखां खुलदियां संसार वेखदे हो, रब दा परउपकार चेते करके अखां खोलदियां सार कै सतनाम श्री वाहिगुरु, यह है उहदी पूजा। मन करके उहनूं चेते कर। अज हजूर अगे जाके कहणगे मन तन अर्पो पूज करावो। भाई मन ते तन अर्पण कर, जो तेरे तन नूं रब ने तंदुरुस्ती दित्ती इहनूं चेते करके मन विच उहदा शुकराना कर। यही पूजा है, यही भगती है। पढ़ो रामैया के गुण चेत परानी, कवन मूल ते कवन दृष्टानी। अगली गल, जिन तू साज सवार शिंगारिया, गर्भगन में जिने उबारिया। कहने रब ने तेनू गर्भ दे अंदर पालिया, करोड़ों गर्भ विच खिर गए, फिर माता दे गर्भ विच तेरे अंग पैर सही सलामत बनाए। लखां बच्चे दुनिया ते जन्म लेंदे ने, सारी उम्र व्हील चेयर ते लंघ जांदी आ, बाहिज पैदा होए, दुनिया की कोई मेडिकल साइंस नहीं उन्हां नू तोर सकी। लखां लोक जबान तो गुंगे पैदा होए, दुनिया की कोई मेडिकल साइंस नहीं बुला सकी। भाई रब दे परउपकार चेते कर, मन करके उहदा शुकराना कर। यही पूजा है। पूजा किहदी करनी? अकाल पुरख की। वह अकाल पुरख जिन्हें आपे कुदरत साज के आपे करे विचार, पहला आप उन्हें सृष्टि कुदरत साजी और फिर उहदे विच कर आसन डिठो चाओ। अच्छा जदों कुछ भी नहीं सी साजे उदों की सी? तम ही हजूर की बाणी ने कहा तम ही रब सी, सृष्टि नहीं सी पर रब तम ही सी। किथे अरबद नरबद तंदू कारा, धरण ना गगना हुक्म पारा, ना दिन रैन ना चंद ना सूरज, सुन समाद लगाए ना। रब किसे सुन आनंद अवस्था विच बैठा सी, उन्हें फिर अपनी मौज में सृष्टि साजी। और जिस चीज नूं गुरु ग्रंथ साहिब महाराज की बाणी ने सृष्टि की रंभ तक गई, विज्ञान ने वह चीज मन ली है कि सच्चे ते पवना पाया, पवने ते जल होए, जल ते तिर पवन साजिया, घट घट जोत समोए। जिहड़ी गल पातशाह ने कही, रब उस आनंद की अवस्था विच जदों उस अवस्था तो बाहर रख के उन्हें अपनी मौज में सृष्टि साजी, जिवें रब ने सृष्टि साजी उन्हों विज्ञान मनदा है कि इस तरीके सृष्टि बनी। पर बनी हुई कुदरत की व्याख्या लोग कर रहे ने, पर गुरु ग्रंथ साहिब महाराज की बाणी ने कहा कल्ला कुदरत वल ना वेख, कुदरत विच वसे हुए रब नूं भी वेखण दा यतन कर, क्योंकि कुदरत करके वसिया सोए। रब कुदरत दे विच आप बैठे कर आसन डिठो चाहो। रोज रहरास की शुरुआत ही इत्थों होएगी शामा नूं कि बलिहारी कुदरत वसे तेरा अंत न जाई लखे। पढ़ो बलिहारी कुदरत वसिया तेरा अंत न जाई लखे। हे अकाल पुरख वाहिगुरु बलिहार तुहाडे तों, क्यों तुसी आपे कुदरत साज कै सारी सृष्टि आप साजी, फिर विच कर आसन डिठो चाओ। सारी कुदरत विच आप रब आके वस गया। सात संगत कई बार यह चीज सानू समझ नहीं आती कि कुदरत विचों वसया होया। रोज हजूर जपजी साहब की समाप्ति ते कहणगे पवन गुरु पानी पिता माता धरत महत दिस रात दाई दाया खिल लै सगल जगत, ये करते दी साजी हुई कुदरत विचों रब वसया होया। वह पानी विच है, वह हवा विच है, वह आकाश विच है, वह मैयल विच है, धरती ते है, जल विच है, थल विच है, हर जीव विच है। सगल बनस्पत में वै संतर, सगल दूत में किया, ऊच नीच में जो समाणी घट घट माधो जिया। सत संगत फिर एक चीज कई बार सवाल पैदा हुंदा है, आपां उहदियां पैदा कीतियां चीजां की पूजा विच लोक लग गए। डरदे करके लोक सप्पां की पूजा करन लग पए, डरदे हुए लोग वड्डे दरख्तां की पूजा करन लग पए, और पूजा गलत तरीके नाल कीती। ठीक है कुदरत विच करता वसे है, कुदरत विच रब दा वासा है, पर उहदी पूजा गलत तरीके नाल होण लग पई। डर दे मारे जिस दरखत की पूजा ਭਾਰਤ ਵਿੱਚ ਸਭ ਤੋਂ ਵੱਧ ਪਿੱਪਲ ਦੀ ਪੂਜਾ ਹੁੰਦੀ ਹੈ। ਗੁੱਸਾ ਨਾ ਕਰਿਓ, ਪਿੱਪਲ ਦੀ ਪੂਜਾ ਕਰਨ ਵਾਲੇ ਕਿਉਂ ਭਾਈ, ਇਹਨੂੰ ਭੂਗੋਲ ਤੇ ਖਗੋਲ ਵਿਗਿਆਨ ਮੰਨਦਾ ਕਿ ਸਭ ਤੋਂ ਵੱਧ ਆਕਸੀਜਨ ਦਿੰਦਾ। ਬਾਕੀ ਦਰਖਤ ਦਿਨੇ ਆਕਸੀਜਨ ਛੱਡਦੇ ਨੇ, ਰਾਤ ਨੂੰ ਕਾਰਬਨ ਡਾਈਆਕਸਾਈਡ ਜਿਹੜੀ ਦੂਜੀ ਗੈਸ ਉਹ ਛੱਡਦੇ ਨੇ, ਪਰ ਇੱਕ ਪਿੱਪਲ ਇੱਦਾਂ ਦਾ ਦਰਖਤ ਹੈ ਜਿਹਨੂੰ ਮੰਨਿਆ ਗਿਆ ਵੀ ਰਾਤ ਨੂੰ ਵੀ ਉਹ ਆਕਸੀਜਨ ਛੱਡਦਾ। ਇਸ ਲਈ ਉਹ ਕੁਦਰਤ ਦੇ ਵਿੱਚ ਉਹਦਾ ਸਨਮਾਨ ਸਤਿਕਾਰ ਕਰਨਾ ਚੰਗੀ ਗੱਲ ਸੀ। ਪੂਜਾ ਦਾ ਅਰਥ ਹੁੰਦਾ ਕਿਸੇ ਦਾ ਸਨਮਾਨ ਕਰਨਾ, ਪਰ ਉਹਦੇ ਸਨਮਾਨ ਵਜੋਂ ਦਰਖਤ ਨੂੰ ਪਾਣੀ ਪਾਉਣਾ ਚਾਹੀਦਾ, ਦਰਖਤ ਦੀ ਸੰਭਾਲ ਕਰਨੀ ਚਾਹੀਦੀ ਹੈ। ਉਲਟਾ ਕੀ ਕੀਤਾ, ਉਹਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲੱਗ ਪਏ ਲੋਕ, ਉਹਦੀਆਂ ਜੜ੍ਹਾਂ ਵਿੱਚ ਦੁੱਧ ਪਾਉਣ ਲੱਗ ਪਏ, ਪਿੱਪਲ ਦੀਆਂ ਜੜ੍ਹਾਂ ਵਿੱਚ ਮਿੱਠਾ ਪਾਉਣ ਲੱਗ ਪਏ। ਉੱਥੇ ਕੀੜਿਆਂ ਦੇ ਭੌਣ ਨੇ ਉਹ ਦਰਖਤ ਅੰਦਰੋਂ ਖੋਖਲੇ ਕਰਤੇ। ਸਾਧ ਸੰਗਤ, ਪੂਜਾ ਕਰਨ ਦਾ ਤਰੀਕਾ ਗਲਤ ਹੋ ਗਿਆ। ਸਨਮਾਨ ਕਰਨਾ ਸੀ ਕਰਤੇ ਪੁਰਖ ਦਾ, ਵਾਹਿਗੁਰੂ ਆਹ ਚੀਜ਼ਾਂ ਤੋਂ ਸ੍ਰਿਸ਼ਟੀ ਨੇ ਭਲੇ ਲਈ ਦਿਨ ਰਾਤ ਆਕਸੀਜਨ ਲਈ ਪੈਦਾ ਕੀਤੀ ਹੈ, ਉਸ ਪਿੱਪਲ ਵਿੱਚੋਂ ਇਕੱਲੇ ਪਿੱਪਲ ਦੀ ਪੂਜਾ ਨਹੀਂ, ਕੁਦਰਤ ਵਿੱਚੋਂ ਕਰਤੇ ਨੂੰ ਲੱਭਣਾ ਸੀ, ਕਰਤੇ ਨੂੰ ਵੇਖਣਾ ਸੀ। ਕਿਉਂ ਭਾਈ, ਉਹ ਪਿੱਪਲ ਦਾ ਦਰਖਤ ਕਿਸੇ ਬੰਦੇ ਨੇ ਨਹੀਂ ਬਣਾਇਆ, ਕਰਤੇ ਪੁਰਖ ਨੇ ਬਣਾਇਆ। ਜਦੋਂ ਤੁਸੀਂ ਉਹਦੇ ਕਰਤੇ ਦੀ ਰਚਨਾ ਵਿੱਚੋਂ ਕਰਤੇ ਦੀ ਪੂਜਾ ਕਰੋਗੇ, ਫਿਰ ਇਹਨਾਂ ਚੀਜ਼ਾਂ ਦਾ ਵਹਿਮ ਭਰਮ ਨਹੀਂ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੁਦਰਤ ਵਿੱਚੋਂ ਕਰਤੇ ਨੂੰ ਵੇਖਣ ਵਾਸਤੇ ਉਪਦੇਸ਼ ਦਿੱਤਾ। ਇੱਥੋਂ ਤੱਕ ਹਜ਼ੂਰ ਨੇ ਕਿਹਾ, ਜਿਨ੍ਹੀਂ ਰੱਬ ਨੂੰ ਪ੍ਰੇਮ ਕਰਕੇ ਕੁਦਰਤ ਵਿੱਚੋਂ ਲੱਭਿਆ, ਉਹਨਾਂ ਕੁਦਰਤ ਵਿੱਚੋਂ ਕਰਤੇ ਦੀ ਪਹਿਚਾਣ ਕੀਤੀ। ਇੱਕ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਤੁਸੀਂ ਰੋਜ਼ ਕਥਾ ਸੁਣਦੇ ਹੋ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਕੁਦਰਤ ਵਿੱਚੋਂ ਪਹਿਚਾਣ, ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ। ਕਹਿੰਦੇ ਕੁਦਰਤ ਵਿੱਚੋਂ ਕਰਤੇ ਦੀ ਸ਼ਨਾਖਤ ਕਰ, ਪਹਿਚਾਣ ਕਰ। ਇਸ ਗੱਲ ਉੱਤੇ ਛੋਟੀ ਜਿਹੀ ਇੱਕ ਗੱਲ ਕਹਿ ਕੇ ਫਿਰ ਮੈਂ ਅੱਗੇ ਵਧਾਂਗਾ। ਇੱਕ ਪਿਓ ਬੜੀ ਭਾਵਨਾ ਵਾਲਾ ਹੈ, ਉਹ ਕੁਦਰਤ ਵਿੱਚੋਂ ਕਰਤੇ ਦੀਆਂ ਗੱਲਾਂ ਕਰਦਾ, ਤੇ ਜਿਹੜਾ ਉਹਦਾ ਮੁੰਡਾ ਉਹਦਾ ਲੜਕਾ ਪੜ੍ਹਿਆ ਹੋਇਆ, ਬੇਟਾ ਉਹਦਾ ਵੱਡੀ ਯੂਨੀਵਰਸਿਟੀ 'ਚ ਪੜ੍ਹਿਆ, ਉਹ ਇਕੱਲੀ ਕੁਦਰਤ ਦੀ ਗੱਲ ਕਰਦਾ। ਦੋਵਾਂ ਪਿਓ ਪੁੱਤਰਾਂ ਵਿੱਚ ਕਈ ਵਾਰ ਬਹਿਸ ਹੋ ਜਾਂਦੀ ਹੈ। ਉਹਦਾ ਪਿਓ ਕਹਿੰਦਾ, ਪੁੱਤਰ ਪਾਣੀ ਰੱਬ ਨੇ ਬਣਾਇਆ, ਆਪਾਂ ਨੂੰ ਸੰਭਾਲ ਕਰਨੀ ਚਾਹੀਦੀ। ਉਹ ਪੁੱਤਰ ਕਹਿੰਦਾ, ਪਿਤਾ ਜੀ ਪਾਣੀ ਰੱਬ ਨੇ ਨਹੀਂ ਬਣਾਇਆ, ਪਾਣੀ H2O2 ਹਾਈਡਰੋਜਨ ਆਕਸੀਜਨ ਗੈਸਾਂ ਦੇ ਮਿਸ਼ਰਣ ਨਾਲ ਬਣਦਾ, ਪਾਣੀ ਇਸ ਤਰ੍ਹਾਂ ਬਣਦਾ। ਪਿਓ ਕਹਿੰਦੇ, ਚੰਦਰਮਾ ਰੱਬ ਨੇ ਬਣਾਇਆ। ਉਹ ਪੁੱਤਰ ਕਹਿੰਦਾ, ਨਹੀਂ ਮੈਂ ਪ੍ਰਯੋਗਸ਼ਾਲਾ 'ਚ ਪੜ੍ਹਿਆ, ਸਾਨੂੰ ਯੂਨੀਵਰਸਿਟੀ 'ਚ ਪੜ੍ਹਾਇਆ, ਚੰਦਰਮਾ ਇੱਕ ਧਰਤੀ ਹੈ, ਔਰ ਜਿੰਨੇ ਗ੍ਰਹਿ ਧਰਤੀ ਚੰਦਰਮਾ ਸੂਰਜ ਆਕਾਸ਼ ਇੱਕ ਦੂਜੇ ਨੂੰ ਗੁਰਤਾਕਰਸ਼ਣ ਗ੍ਰੈਵੀਟੇਸ਼ਨ ਵਿੱਚ ਖਿੱਚਿਆ ਹੋਇਆ ਸਾਰਿਆਂ ਨੇ। ਕਹਿੰਦੇ, ਪਿਤਾ ਜੀ ਵਿਗਿਆਨ ਬਹੁਤ ਤਰੱਕੀ ਕਰ ਗਿਆ, ਸਾਇੰਸ ਦੱਸ ਰਹੀ ਹੈ ਇਹ ਚੀਜ਼ਾਂ, ਤੁਸੀਂ ਕਹਿੰਦੇ ਹੋ ਆਹ ਵੀ ਰੱਬ ਨੇ ਬਣਾਇਆ, ਵੀ ਰੱਬ ਨੇ ਨਹੀਂ, ਆਹ ਕੁਦਰਤ ਵਿੱਚ ਇਸ ਚੀਜ਼ ਨਾਲ ਬਣਿਆ ਹੋਇਆ, ਪਾਣੀ ਇਹਦੇ ਕਰਕੇ ਬਣਿਆ, ਅੱਗ ਦਾ ਆਹ ਤੱਤ ਹੈ, ਪਾਣੀ ਦਾ ਆਹ ਤੱਤ ਹੈ, ਮਿੱਟੀ ਵਿੱਚ ਆਹ ਤੱਤ ਹੈ। ਹੁਣ ਉਹ ਬੱਚਾ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ, ਉਹਦੀਆਂ ਗੱਲਾਂ ਵਿੱਚ ਵੀ ਲੌਜਿਕ ਹੈ, ਉਹ ਗਲਤ ਨਹੀਂ ਕਹਿ ਰਿਹਾ। ਵਿਗਿਆਨ ਜੋ ਪੜ੍ਹਾ ਰਿਹਾ ਉਹਨਾਂ ਦੀਆਂ ਗੱਲਾਂ ਵਿੱਚ ਵੀ ਲੌਜਿਕ ਹੈ, ਪਰ ਪਿਓ ਭਾਵਨਾ ਵਾਲਾ, ਉਹ ਰੱਬ ਦੇ ਪਾਸਿਓਂ ਵੇਖਦਾ। ਬਸ ਆਹੀ ਤਰੀਕਾ ਹੈ ਸੰਸਾਰ ਵਿੱਚ, ਕੁਝ ਲੋਕ ਭਾਵਨਾ ਨਾਲ ਕੁਦਰਤ ਵਿੱਚੋਂ ਸ਼ਨਾਖਤ ਕੁਦਰਤੀ ਰੱਬ ਦੀ ਸ਼ਨਾਖਤ ਕਰਦੇ ਨੇ, ਕੁਝ ਲੋਕ ਇਕੱਲੇ ਕੁਦਰਤ ਦੀਆਂ ਚੀਜ਼ਾਂ ਨੂੰ ਪੂਜਣ ਤੱਕ ਰਹਿ ਗਏ। ਸਾਹਿਬ ਦੀ ਬਾਣੀ ਨੇ ਕਿਹਾ, ਚੀਜ਼ਾਂ ਤੱਕ ਪਦਾਰਥਾਂ ਤੱਕ ਨਾ ਰਹਿ, ਪੂਜਾ ਅਕਾਲ ਕੀ। ਜਿਸ ਰੱਬ ਨੇ ਕੁਦਰਤ ਸਾਜੀ ਹੈ, ਆਪਿੰਨੇ ਆਪ ਸਾਜਿਓ ਆਪਿੰਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ, ਜਿਹੜਾ ਕੁਦਰਤ ਵਿੱਚ ਬੈਠਾ ਉਹਨੂੰ ਪੂਜਣਾ ਸ਼ੁਰੂ ਕਰ, ਕੁਦਰਤ ਦੀ ਸੰਭਾਲ ਕਰ, ਕਿਉਂਕਿ ਉਹਦੇ ਵਿੱਚੋਂ ਬੈਠਾ। ਹੁਣ ਉਹ ਦੋਵਾਂ ਪਿਓ ਪੁੱਤਰਾਂ ਦੀ ਬਹਿਸ ਹੁੰਦੀ ਜਾਵੇ, ਇੱਕ ਦਿਨ ਪਿਓ ਨੇ ਸੋਚਿਆ ਕਿਵੇਂ ਸਮਝਾਇਆ ਜਾਵੇ, ਤੇ ਉਹਦੀ ਸਮਝ ਵਿੱਚ ਇੱਕ ਗੱਲ ਆ ਗਈ। ਉਸ ਸਿਆਣੇ ਬਾਪ ਨੇ ਇੱਕ ਸਿਨਰੀ ਲਿਆਂਦੀ, ਬਣੀ ਹੋਈ ਮੂਰਤ ਫੋਟੋ, ਸਿਨਰੀ ਲਿਆ ਕੇ ਕੁਦਰਤ ਦੀ, ਜਿਹਦੇ ਵਿੱਚ ਫੁੱਲ ਬੂਟੇ ਪਹਾੜ ਘਾਹ ਬਣਿਆ ਹੋਇਆ, ਉਹਨੇ ਸਿਨਰੀ ਲਿਆ ਕੇ ਆਪਣੇ ਘਰ ਵਿੱਚ ਲਾ ਦਿੱਤੀ। ਜਦੋਂ ਉਹਦਾ ਬੇਟਾ ਸ਼ਰਮਾ ਨੂੰ ਯੂਨੀਵਰਸਿਟੀ ਦੀ ਜੌਬ ਤੋਂ ਵਾਪਸ ਆਇਆ, ਆ ਕੇ ਪੁੱਛਦਾ, ਕਹਿੰਦਾ ਬਾਪੂ ਜੀ ਸਿਨਰੀ ਬਹੁਤ ਸੋਹਣੀ ਹੈ, ਕਿਹਨੇ ਲਿਆ ਕੇ ਲਾਈ ਹੈ? ਉਹਦਾ ਬਾਪੂ ਕਹਿੰਦਾ, ਮੈਨੂੰ ਤਾਂ ਪਤਾ ਨਹੀਂ ਬਈ, ਤੇਰੀ ਮਾਂ ਨੂੰ ਪਤਾ ਹੋਣਾ, ਉਹਨੂੰ ਪੁੱਛਣੇ। ਆਵਾਜ਼ ਦੇਖ ਕੇ ਉਹਦੀ ਮੰਮੀ ਨੂੰ ਪੁੱਛਿਆ, ਉਹ ਆਪਣੀ ਮਾਂ ਨੂੰ ਪੁੱਛਦਾ, ਮਾਤਾ ਜੀ ਸਿਨਰੀ ਕਿਹਨੇ ਲਿਆ ਕੇ ਲਾਈ ਹੈ? ਉਹ ਕਹਿੰਦੀ ਪੁੱਤ ਮੈਨੂੰ ਇਹਨਾਂ ਕੰਮਾਂ ਦਾ ਕੀ ਪਤਾ ਹੈ, ਤੇਰੇ ਪਿਤਾ ਨੂੰ ਪਤਾ ਹੋਣਾ, ਤਾਂ ਉਹ ਪਿਓ ਵੱਲ ਵੇਖਦਾ। ਉਹਦੇ ਪਿਤਾ ਜੀ ਬੋਲੇ, ਕਹਿੰਦੇ ਵੀ ਨਾ ਤਾਂ ਮੈਂ ਲਾਈ ਹੈ ਸਿੰਨਰੀ, ਨਾ ਤੇਰੀ ਮਾਂ ਨੇ ਲਾਈ ਹੈ, ਆਪਾਂ ਤਿੰਨ ਹੀ ਜਣੇ ਇਸ ਘਰ ਵਿੱਚ ਹੈ, ਫਿਰ ਸਿੰਨਰੀ ਤੂੰ ਵੀ ਲਿਆ ਕੇ ਨਹੀਂ ਲਾਈ। ਇਹਦਾ ਮਤਲਬ ਇਹ ਸਿੰਨਰੀ ਨਾ ਆਪੇ ਹੀ ਆਪ ਬਣ ਗਈ ਹੋਣੀ ਹੈ, ਦਿਨੇ ਦਿਨ ਸਵੇਰ ਤੋਂ ਸ਼ਾਮ ਤੱਕ ਇਹ ਸਿੰਨਰੀ ਆਪਣੇ ਆਪ ਬਣ ਗਈ। ਤਾਂ ਉਹ ਲੜਕਾ ਹੱਸ ਪਿਆ, ਕਹਿੰਦਾ ਬਾਪੂ ਜੀ ਕੀ ਗੱਲਾਂ ਕਰਦੇ ਹੋ, ਸਿੰਨਰੀ ਆਪਣੇ ਆਪ ਕਿਵੇਂ ਬਣ ਸਕਦੀ ਹੈ? ਕਹਿੰਦਾ ਬੇਟੇ ਤੁਸੀਂ ਘਰ ਵਿੱਚ ਕਾਗਜ਼ ਵੀ ਰੱਖੇ ਹੋਏ ਆ, ਰੰਗ ਵੀ ਲਿਆ ਕੇ ਰੱਖੇ ਹੋਏ ਆ, ਹੋ ਸਕਦਾ ਉਹ ਰੰਗ ਪਏ ਨੇ ਕਾਗਜ਼ ਪਏ ਨੇ ਆਪਣੇ ਆਪ ਸਿੰਨਰੀ ਬਣ ਗਈ ਹੋਵੇ। ਕਹਿੰਦਾ ਬਾਪੂ ਜੀ ਅੱਜ 21ਵੀਂ ਸਦੀ ਹੈ, ਵਿਗਿਆਨ ਨੇ ਤਰੱਕੀ ਕਰ ਲਈ ਹੈ, ਏਦਾਂ ਕਿਵੇਂ ਹੋ ਸਕਦਾ? ਇਹ ਕੋਈ ਜਾਦੂ ਥੋੜੀ ਹੈ, ਆਪਣੇ ਆਪ ਨਹੀਂ ਸਿੰਨਰੀ ਬਣ ਸਕਦੀ, ਆਓ ਮੈਂ ਤੁਹਾਨੂੰ ਦਿਖਾਉਣਾ। ਉਹ ਲੜਕਾ ਆਪਣੇ ਬਾਪ ਨੂੰ ਸਿੰਨਰੀ ਦੇ ਕੋਲ ਲੈ ਗਿਆ, ਚੰਗੀ ਤਰ੍ਹਾਂ ਗੌਰ ਨਾਲ ਸਿੰਨਰੀ ਵੇਖੀ ਤੇ ਇੱਕ ਖੁੰਜੇ ਵਿੱਚ ਇੱਕ ਛੋਟੀ ਜਿਹੀ ਨੁੱਕਰ ਵਿੱਚ ਸਿੰਨਰੀ ਬਣਾਉਣ ਵਾਲੇ ਦਾ ਨਾਮ ਲਿਖਿਆ ਹੋਇਆ ਸੀ। ਤਾਂ ਉਹ ਪੜ੍ਹ ਕੇ ਫਿਰ ਹੱਸ ਕੇ ਬੋਲਿਆ ਉਹਦਾ ਲੜਕਾ, ਕਹਿੰਦਾ ਬਾਪੂ ਜੀ ਵੇਖੇ ਆਹ ਬੰਦੇ ਨੇ ਸਿੰਨਰੀ ਬਣਾਈ ਹੈ ਤੇ ਤੁਸੀਂ ਲਿਆ ਕੇ ਲਾਈ ਹੋਣੀ ਹੈ, ਬਣਾਉਣ ਵਾਲੇ ਦਾ ਨਾਮ ਲਿਖਿਆ ਹੋਇਆ। ਆਹ ਦੇਖੋ ਛੋਟਾ ਜਿਹਾ ਇੱਥੇ ਲਿਖਿਆ ਹੋਇਆ ਆਰਟਿਸਟ, ਕਿਹਨੇ ਬਣਾਈ ਹੈ? ਛੋਟੀ ਜਿਹੀ ਨੁੱਕਰ ਵਿੱਚ ਉਹਦਾ ਨਾਮ ਲਿਖਿਆ ਹੋਇਆ, ਇਹ ਬੜਾ ਮਸ਼ਹੂਰ ਆਰਟਿਸਟ ਹੈ, ਇਹਨੇ ਇਸ ਆਰਟਿਸਟ ਨੇ ਬਣਾਈ ਹੈ। ਤੇ ਉਹਦਾ ਬਾਪੂ ਹੱਸ ਪਿਆ, ਮੋਢੇ ਤੇ ਹੱਥ ਰੱਖ ਕੇ ਕਹਿੰਦਾ ਬਸ ਬੱਚਿਆ ਇਹੀਓ ਗੱਲ ਮੈਂ ਤੈਨੂੰ ਸਮਝਾਉਣੀ ਚਾਹੁੰਦਾ, ਜਦੋਂ ਘਰ ਵਿੱਚ ਕਾਗਜ਼ ਪਏ ਨੇ, ਜਦੋਂ ਘਰ ਵਿੱਚ ਰੰਗ ਪਏ ਨੇ, ਫਿਰ ਸਿੰਨਰੀ ਆਪਣੇ ਆਪ ਕਿਵੇਂ ਬਣ ਸਕਦੀ ਸੀ? ਤੂੰ ਕਹਿੰਦੇ ਆਪਣੇ ਆਪ ਸਿੰਨਰੀ ਬਣੀ ਨਹੀਂ, ਜੇ ਕਾਗਜ਼ ਰੰਗ ਦੇ ਹੁੰਦਿਆਂ ਸਿੰਨਰੀ ਆਪਣੇ ਆਪ ਨਹੀਂ ਬਣ ਸਕਦੀ, ਜਿਨ੍ਹਾਂ ਤੱਤਾਂ ਦੀ ਗੱਲ ਕਰਦੇ ਇਹ ਵੀ ਸ੍ਰਿਸ਼ਟੀ ਆਪਣੇ ਆਪ ਨਹੀਂ ਬਣੀ, ਇਹਨੂੰ ਵੀ ਕਿਸੇ ਨੇ ਬਣਾਇਆ। ਜਿਵੇਂ ਆ ਸਿੰਨਰੀ ਨੂੰ ਕਿਸੇ ਨੇ ਬਣਾਇਆ, ਕਾਗਜ਼ ਰੰਗ ਸਭ ਕੁਝ ਪਿਆ, ਪਰ ਉਹ ਰੰਗ ਤੇ ਕਾਗਜ਼ ਬ੍ਰਸ਼ ਹੋਣ ਦੇ ਬਾਵਜੂਦ ਵੀ ਆਪਣੇ ਆਪ ਸਿੰਨਰੀ ਨਹੀਂ ਬਣੀ, ਕੋਈ ਬਣਾਉਣ ਵਾਲਾ ਹੈ? ਇੱਦਾਂ ਤੱਤ ਜ਼ਰੂਰ ਨੇ ਸ੍ਰਿਸ਼ਟੀ ਵਿੱਚ, ਆਪਣੇ ਆਪ ਸ੍ਰਿਸ਼ਟੀ ਨਹੀਂ ਬਣੀ, ਇਹਨੂੰ ਵੀ ਬਣਾਉਣ ਵਾਲਾ। ਮੈਨੂੰ ਬਾਂਹ ਤੋਂ ਫੜ ਕੇ ਤੂੰ ਸਿੰਨਰੀ ਦੇ ਕੋਲ ਲੈ ਗਏ। ਕਹਿੰਦਾ ਬਾਪੂ ਜੀ ਕੋਲ ਹੋ ਕੇ ਵੇਖੋ, ਇੱਕ ਨੁੱਕਰ ਵਿੱਚ ਵੇਖੋ ਬਣਾਉਣ ਵਾਲੇ ਦਾ ਨਾਮ ਲਿਖਿਆ, ਜਿਵੇਂ ਮੈਨੂੰ ਕੋਲ ਲਿਜਾ ਕੇ ਸਿੰਨਰੀ ਬਣਾਉਣ ਵਾਲੇ ਦਾ ਨਾਮ ਵਿਖਾਉਣਾ। ਉਹ ਬੱਚਾ ਇਹੀਓ ਗੱਲ ਮੇਰਾ ਗੁਰੂ ਸਮਝਾਉਂਦਾ, ਆਪ ਕੁਦਰਤ ਦੇ ਨੇੜੇ ਹੋ ਕੇ ਵੇਖ, ਜਿੱਦਣ ਕੁਦਰਤ ਦੇ ਨੇੜੇ ਹੋ ਕੇ ਵੇਖੇਗਾ, ਗੁਰੂ ਸਮਝਾਉਂਦਾ ਕੁਦਰਤ ਬਣਾਉਣ ਵਾਲੇ ਦੀ ਵੀ ਸ਼ਨਾਖਤ ਵਿੱਚ ਹੈ। ਕਰਤੇ ਪੁਰਖ ਨੂੰ ਵਿੱਚੋਂ ਲੱਭ, ਨਾਨਕ ਸੱਚ ਦਾ ਤਾਰ, ਸ਼ਨਾਖਤ ਕੁਦਰਤੀ। ਹੁਣ ਦੂਜਾ ਸਵਾਲ ਹੈ, ਦਿਸਦਾ ਨਹੀਂ ਰੱਬ, ਫਿਰ ਆਪਾਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਹਿੰਦੇ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗੋਬਿੰਦ ਜਪਦਾ, ਜੇ ਰੱਬ ਦਿਸਦਾ ਨਹੀਂ, ਇਕੱਲਾ ਵਾਹਿਗੁਰੂ ਕਹਿਣ ਨਾਲ ਕੀ ਹੋਏਗਾ? ਜੇ ਰੱਬ ਦਿਸਿਆ ਨਹੀਂ ਕੁਦਰਤ ਵਿੱਚੋਂ, ਇਕੱਲਾ ਵਾਹਿਗੁਰੂ ਰਾਮ ਅੱਲਾ ਕਹਿਣ ਨਾਲ ਕੀ ਹੋਣਾ? ਇੱਕ ਬੇਨਤੀ ਸਮਝਿਓ, ਕਈ ਸਾਡੇ ਵਾਲੇ ਵੀ ਕਹਿਣ ਲੱਗ ਪੈਂਦੇ, ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੁੰਦਾ? ਰੱਬ ਦਾ ਇਕੱਲਾ ਨਾਮ ਨਾਲ ਲੈਣ ਨਾਲ ਕੀ ਹੋਣਾ? ਸਤ ਸੰਗਤ, ਹਜ਼ੂਰ ਕਹਿੰਦੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਕਿਉਂ ਭਾਈ? ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਨੀਤ। ਇਹਦੀ ਇੱਕ ਐਗਜ਼ਾਮਪਲ ਸੁਣਿਓ, ਫਿਰ ਆਪਾਂ ਚੱਲਦੇ। ਘਰ ਵਿੱਚ ਪਰਿਵਾਰ ਵਿੱਚ ਰਹਿੰਦੇ ਹਾਂ, ਇੱਕਦਮ ਹਨੇਰੇ ਵਿੱਚ ਲਾਈਟ ਚਲੀ ਗਈ। ਕਦੇ ਵੇਖਿਓ, ਰਾਤ ਪੈਂਦੀ ਹੈ, ਲਾਈਟਾਂ ਜਗਦੀਆਂ ਨੇ ਘਰ ਵਿੱਚ, ਰਾਤ ਨੂੰ ਲਾਈਟ ਚਲੀ ਜਾਏ, ਤੁਹਾਡੇ ਪਰਿਵਾਰ ਘਰ ਵਿੱਚ ਬੱਚੇ ਖੇਡ ਰਹੇ ਨੇ, ਜਦੋਂ ਘਰ ਦੀ ਲਾਈਟ ਬੰਦ ਹੁੰਦੀ ਨਾ, ਹਨੇਰਾ ਪੈਂਦਾ, ਤੇ ਫਿਰ ਕੀ ਹੁੰਦਾ? ਜਿਹੜੀ ਘਰ ਵਿੱਚ ਮਾਂ ਆ, ਇੱਕਦਮ ਉਹਦਾ ਧਿਆਨ ਆਪਣੇ ਬੱਚਿਆਂ ਵੱਲ ਜਾਂਦਾ। ਮਾਂ ਦੇ ਧਿਆਨ ਵਿੱਚ ਬੱਚਿਆਂ ਦੀ ਯਾਦ ਆਈ, ਮੇਰੀ ਬੱਚੀ ਫਲਾਨੇ ਕਮਰੇ ਵਿੱਚ ਹੈ, ਉਹ ਬੱਚੀ ਡਰ ਨਾ ਜਾਵੇ ਹਨੇਰੇ ਵਿੱਚ, ਬੱਚਾ ਡਰ ਨਾ ਜਾਵੇ ਹਨੇਰੇ ਵਿੱਚ, ਤੇ ਮਾਂ ਕੀ ਕਰਦੀ ਹੈ? ਰਸੋਈ ਵਿੱਚੋਂ ਹੀ ਆਵਾਜ਼ ਮਾਰ ਕੇ ਕਹਿ ਗਈ, ਬੱਚੀਏ ਡਰਨਾ, ਬਸ ਲਾਈਟ ਆਉਣ ਵਾਲੀ ਹੈ, ਮੈਂ ਇੱਥੇ ਹੀ ਹਾਂ। ਲਾਈਟ ਚਲੀ ਗਈ, ਬੱਚੀਏ ਡਰੀ ਨਾ, ਮੈਂ ਇੱਥੇ ਹੀ ਹਾਂ, ਬਸ ਲਾਈਟ ਆ ਜਾਣੀ ਹੁਣੇ। ਲਾਈਟ ਆਈ ਨਹੀਂ, ਮਾਂ ਦੂਰ ਹੈ, ਪਰ ਉਹਨੇ ਰਸੋਈ ਵਿੱਚੋਂ ਆਵਾਜ਼ ਦਿੱਤੀ। ਮਾਂ ਦੀ ਆਵਾਜ਼ ਸੁਣ ਕੇ ਹਨੇਰੇ ਵਿੱਚ ਬੱਚੇ ਨੂੰ ਡਰ ਲੱਗਣੋਂ ਹਟ ਗਏ। ਇਹੀਓ ਗੱਲ ਮੇਰੇ ਗੁਰੂ ਨੇ ਕਹੀ, ਸਿੱਖਾ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ, ਤੈਨੂੰ ਡਰ ਲੱਗਣੋਂ ਹਟ ਜਾਏਗਾ ਸੰਸਾਰ। ਨਿਰਭਉ ਜਪੈ ਸਗਲ ਭਉ ਮਿਟੇ, ਰੱਬ ਤੋਂ ਵੇਖਿਆ ਨਹੀਂ। ਜਿਵੇਂ ਮਾਂ ਦੀ ਆਵਾਜ਼ ਸੁਣ ਕੇ ਬੱਚੇ ਦਾ ਡਰ ਦੂਰ ਹੋ ਗਿਆ, ਮਾਂ ਨੇ ਕਿਹਾ ਬੇਟੇ मैं इत्थे ही हां, लाइट आ जानी है। आई नहीं लाइट, मां दी आवाज नाल हनेरे विच भी डर तो मन दूर हो गया। एकदम गुरु ने कहा तू द्रब दिसदा नहीं तैनू, पर दुखां दे हनेरे विच वाहिगुरु कहना शुरू कर, जब तैनू डर लगनों हट जाएगा। निरभउ जपै सगल भउ मिटै, प्रभु कृपा ते प्राणी छुटै। अज हजूर सवाल करदे, हे मां रब दी गोविंद दी पूजा किहड़ी चीज नाल करां, पूजा किहदी करनी, गोविंद पूजा कहां लै चरावो। हुण महाराज की बख्शिश करदे, रहाओ तो बाद जवाब देणगे।
0: अवर ना फूल अनुपन पावो,
1: तेने इदां कोई फुल नहीं है जिहड़ा उपमा रहत होवे जिहदे नाल मैं उहदी पूजा कर सकां, भाव कोई भी चीज सुची नहीं है। इसलिए भाई किहड़ी चीज नाल पूजा करिए। सतगुरु जी विश्राम दे के हुण बख्शिश कर रहे हन।
0: मैं लागर बीरे है भोए अंगा,
1: कहने चलो एक पूजा का होर तरीका लोगों ने लभे, वह की चंदन नाल। कहने भाई चंदन चढ़ाओ, चंदन का तिलक लाओ, पर कहने चंदन का भी जो कोई भोग लवाउंदा भी चंदन नाल पूजा कर लई है, चंदन की सुगंधी ला दई है, कहने फिर तो चंदन भी झूठा है। चंदन दे नाल भी सप लिपटे रहिंदे ने, भाई चंदन भी सच्चा नहीं। ये चीजां कहण दा अर्थ भाव यह नहीं कि तुसीं पूजा पाठ बंद कर दिओ, मत्था टेकना बंद कर दिओ, कोई अगरबत्ती लाउणी बंद कर दिओ, कोई तोहफे संबंधी लाउणी बंद कर दिओ, नहीं। असलियत समझाउंदे ने पातशाह, भाई इहदे विच रहिंदिआं करते पुरख की पछाण कर, कल्ला अगरबत्तियां चंदन चढ़ा के कमी में पूजा कर ली नहीं हुई। महाराज फिर पूजा किवें होनी? हजूर

ਮੈਂ ਨਾ ਇੱਕ ਨੁਕਤਾ ਹੋਰ ਨੋਟ ਕਰਿਓ, ਤੀਰਥਾਂ ਦਾ ਪੂਜਾ ਦਾ ਖੰਡਨ ਨਹੀਂ ਹੈ, ਪਰ ਸਤਿਗੁਰੂ ਤਰੀਕਾ ਸਮਝਾ ਰਹੇ ਨੇ ਰੱਬ ਤੱਕ ਕਿਵੇਂ ਪੂਜਾ ਹੋਣੀ। ਚੀਜ਼ਾਂ ਚੁੱਲ ਚ ਨਾ ਰਹਿ ਜਾਈ ਕਿ ਮੈਂ ਤਾਂ ਫੁੱਲ ਚੜ੍ਹਾਤੇ ਜੀ ਇੰਨੇ ਲੱਖ ਦੇ, ਮੈਂ ਤਾਂ ਚੰਦਨ ਚੜ੍ਹਾ ਦਿੱਤਾ ਜੀ ਇੰਨੇ ਚ, ਇਹਦੇ ਨਾਲ ਰੱਬ ਦੀ ਪੂਜਾ ਨਹੀਂ। ਮਨ ਤਨ ਅਰਪੋ ਪੂਜ ਚਰਾਵੋ, ਕਿਸੇ ਪੂਜਾ ਦਾ ਤੀਰਥ ਦਾ ਖੰਡਨ ਨਹੀਂ। ਜਦੋਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕੋਲ ਅੱਗੇ ਸਿੱਖਾਂ ਨੇ ਸਵਾਲ ਕੀਤਾ, ਨਿਸ਼ਾਨੀ ਬਣੀ ਹੋਈ ਹੈ, ਤੁਸੀਂ ਜਿੱਥੇ ਦੁੱਖ ਭੰਜਨੀ ਵੇਰ ਕੋਲ ਇਸ਼ਨਾਨ ਕੀਤਾ, ਦੁੱਖ ਭੰਜਨੀ ਵੇਰ ਦੇ ਨਾਲ ਇੱਕ ਥੜਾ ਬਣਿਆ ਹੋਇਆ, ਸੰਗਤ ਉੱਥੇ ਬਹਿ ਕੇ ਰੋਜ਼ ਪਾਠ ਕਰਦੀ ਹੈ। ਅੱਛਾ, ਉਸ ਥੜੇ ਦਾ ਨਾਮ ਹੈ 68 ਤੀਰਥ। ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਕਿ ਮਹਾਰਾਜ, ਕੋਈ ਕਹਿੰਦਾ ਫਲਾਨੇ ਤੀਰਥ ਤੇ ਨਹਾਓ ਮੁਕਤੀ ਮਿਲਦੀ ਹੈ, ਕੋਈ ਕਹਿੰਦਾ ਫਲਾਨੇ ਤੀਰਥ ਤੇ ਨਹਾਓ ਆਹ ਫਲ ਮਿਲਦਾ, 68 ਤੀਰਥ ਨੇ। ਪਾਤਸ਼ਾਹ ਸਾਨੂੰ ਦੱਸੋ ਕੀ ਕਰਨਾ ਚਾਹੀਦਾ। ਗਰੀਬ ਬੰਦਾ ਤਾਂ 68 ਤੀਰਥਾਂ ਤੇ ਜਾ ਨਹੀਂ ਸਕੇਗਾ, ਗ੍ਰਿਸਤੀ ਬੰਦਾ ਘਰ ਦਾ ਕਾਰੋਬਾਰ ਕਰਨ ਵਾਲਾ 68 ਤੀਰਥਾਂ ਤੇ ਕਿਵੇਂ ਪਹੁੰਚੇਗਾ। ਪੰਚਮ ਪਾਤਸ਼ਾਹ ਨੇ ਨਜ਼ਰ ਕਰਕੇ ਬਚਨ ਕਿਹਾ, ਕਹਿੰਦੇ ਸਿੱਖੋ ਤੁਹਾਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਇਸ ਜਗ੍ਹਾ ਤੇ ਇਸ਼ਨਾਨ ਕਰ ਲਿਓ, 68 ਤੀਰਥਾਂ ਦਾ ਫਲ ਮਿਲੇਗਾ। ਉਹ ਥੜੇ ਦਾ ਨਾਮ ਰੱਖਿਆ ਹੋਇਆ 68 ਤੀਰਥ, 68 ਤੀਰਥ। ਔਰ ਫਿਰ ਕੱਲਾ ਇਹ ਨਹੀਂ ਕਿਹਾ ਕਿ ਭਾਈ ਚੁੱਭੀ ਇਲਾਕੇ ਇਸ਼ਨਾਨ ਕਰਕੇ ਮੁੜ ਜਾਓ, 68 ਤੀਰਥਾਂ ਦਾ ਫਲ ਮਿਲ ਗਿਆ। ਪਾਤਸ਼ਾਹ ਇਸ਼ਨਾਨ ਕਿਵੇਂ ਕਰਨਾ, ਉਹ ਵੀ ਫਿਰ ਗੁਰੂ ਨੇ ਦੱਸਿਆ। ਹਜ਼ੂਰ ਕਹਿੰਦੇ ਕਰ ਇਸ਼ਨਾਨ, ਪੜੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਮਨ ਲਾਥੇ ਪ੍ਰਭ ਸ਼ਰਣ ਪ੍ਰਗਟੇ ਭਲੇ ਸੰਯੋਗਾ। ਭਾਈ ਇਸ਼ਨਾਨ ਕਰਨ ਲੱਗਿਆ ਚਿੱਤ ਜੋੜ ਕੇ ਮਨ ਚ ਸਿਮਰ ਸਤਨਾਮ ਸ੍ਰੀ ਵਾਹਿਗੁਰੂ, ਫਿਰ ਇਸ਼ਨਾਨ ਨਾਲ ਤਨ ਤੇ ਮਨ ਰੋਗ ਹੋ ਜਾਣਗੇ। ਤੇ ਜੇ ਆਪਾਂ ਫੋਟੋਆਂ ਹੀ ਪਾਉਣੀਆਂ ਹਰਿਮੰਦਰ ਸਾਹਿਬ ਪਹੁੰਚ ਕੇ ਹੱਥ ਜੋੜ ਕੇ ਇੱਦਾਂ ਜਾਂ ਫੋਟੋ ਖਿੱਚੀ, ਹਰਿਮੰਦਰ ਸਾਹਿਬ ਮੱਥਾ ਟੇਕਣਾ ਭੁੱਲ ਗਿਆ, ਅੰਦਰ ਤੱਕ ਜਾਂਦਿਆਂ ਤੂੰ ਇਹ ਵੇਖ ਰਿਹਾ ਵੀ ਫੋਟੋ ਕਿੰਨੇ ਬੰਦਿਆਂ ਨੇ ਵੇਖ ਲਈ, ਸਟੇਟਸ ਲਾਇਆ ਕਿੰਨੇ ਬੰਦਿਆਂ ਨੇ ਵੇਖ ਲਿਆ। ਕਈ ਵਾਰ ਤਾਂ ਚੀਜ਼ ਦੱਸ ਕੇ ਆਉਂਦੇ ਵੀ ਮੈਂ ਲਾਈਵ ਉੱਤੇ ਮੱਥਾ ਟੇਕਣ ਲੱਗਾ, ਮੈਂ ਕੀਰਤਨ ਵਾਲਿਆਂ ਦੇ ਪਿੱਛੇ ਪਿੱਛੇ ਬਹਿਣਾ, ਵੇਖ ਲਿਓ ਫੋਟੋ। ਸੱਜਣੋ, ਲੋਕ ਫੋਟੋ ਵੇਖ ਲੈਣਗੇ, 2-4-500 ਬੰਦਾ ਫੇਸਬੁੱਕ ਤੇ ਵੇਖ ਲਏਗਾ, ਪਰ ਚੇਤੇ ਰੱਖਿਓ ਆਪਣੀ ਹਾਜ਼ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਨਹੀਂ ਲੱਗਣੀ। ਜੇ ਤੂੰ ਚਾਹੁੰਦੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲੱਗੇ, ਫਿਰ ਚਿੱਤ ਜੋੜ ਕੇ ਬਹਿ ਤੇ ਕੀਰਤਨ ਸੁਣ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਭਾਈ ਚੰਦਨ ਵੀ ਸ਼ੁੱਧ ਨਹੀਂ ਹੈ, ਚੰਦਨ ਵੀ ਸੁੱਚਾ ਨਹੀਂ, ਉਹਦੇ ਨਾਲ ਵੀ

0: ਜ਼ਹਿਰ ਤੇ ਅੰਮ੍ਰਿਤ ਇੱਕੋ ਜਗ੍ਹਾ ਤੇ ਰਹਿੰਦੇ ਨੇ ਭਾਈ ਕੋਈ ਵੀ ਚੀਜ਼ ਸੁੱਚੀ ਨਹੀਂ ਹੈ
1: ਧੂਪ ਦੀਪ ਨਹੀਂ ਪੇਤਾ ਬਸ
0: ਫਿਰ ਪੂਜਾ ਵਾਸਤੇ ਧੂਪ ਔਰ ਦੀਪ ਨਹੀਂ ਬੇਦੇ ਦਾ ਅਰਥ ਹੈ ਉਹ ਵਸਤੂਆਂ ਪਦਾਰਥ ਜਿਹੜੇ ਅਰਪਣ ਕੀਤੇ ਜਾਂਦੇ ਸਜਾ ਕੇ ਇਹ ਸਾਰੀਆਂ ਚੀਜ਼ਾਂ ਪੂਜਾ ਵਾਸਤੇ ਲੋਕ ਅਰਪਣ ਕਰਦੇ ਹਨ
1: ਕੈਸੇ ਪੂਜ ਕਰੇ ਤੇਰੀ ਦਾਸ
0: ਹੇ ਅਕਾਲ ਪੁਰਖ ਵਾਹਿਗੁਰੂ ਜੀ ਹੇ ਸਤਿਗੁਰ ਜੀ ਜੇ ਇਹਨਾਂ ਚੀਜ਼ਾਂ ਨਾਲ ਪੂਜਾ ਨਹੀਂ ਹੋ ਸਕਦੀ ਫਿਰ ਸਵਾਲ ਪੈਦਾ ਹੋਇਆ ਕੈਸੇ ਪੂਜ ਕਰੋ ਤੇਰੀ ਦਾਸ ਆਹ ਦਾਸ ਤੇਰਾ ਕਿਵੇਂ ਪੂਜਾ ਕਰੇ ਗਰੀਬ ਬੰਦਾ ਤਾਂ ਚੰਦਨ ਵੀ ਨਹੀਂ ਖਰੀਦ ਸਕਦਾ ਗਰੀਬ ਬੰਦੇ ਕੋਲ ਤਾਂ ਪੀਣ ਵਾਸਤੇ ਦੁੱਧ ਮਸੀ ਹੈ ਉਹ ਦੁੱਧ ਨਾਲ ਕਿਵੇਂ ਪੂਜਾ ਕਰੇਗਾ ਅਰਦਾਸ ਕੀਤੀ ਹੇ ਸਤਿਗੁਰੂ ਕੈਸੇ ਪੂਜ ਕਰੋ ਤੇਰੀ ਦਾਸਾ ਦੱਸੋ ਤੁਹਾਡਾ ਦਾਸ ਕਿਵੇਂ ਪੂਜਾ ਕਰੇ
1: ਤਨ ਮਨ ਅਰਪਾਉ ਪੂਜ ਚੜਾਵੋ
0: ਹਾਂ ਆਹ ਗੱਲ ਹੁਣ ਕੰਮ ਦੀ ਹਜ਼ੂਰ ਨੇ ਕਹੀ ਆਹ ਰਸਤਾ ਤੇਰਾ ਉੱਥੇ ਪਹੁੰਚਾਉਂਦਾ ਤੈਨੂੰ ਹੁਣ ਆਹ ਗੱਲ ਸਮਝਣ ਵਾਸਤੇ ਹੈ ਬਾਕੀ ਗੱਲਾਂ ਪੂਜਾ ਦੀਆਂ ਗੱਲ ਕਰਦੇ ਆਹ ਧਰਮ ਦੀ ਉਹ ਕੰਮ ਦੀ ਗੱਲ ਹੈ ਜਿਹਨੂੰ ਕਹਿ ਜੋ ਅਰਪਣ ਕਰਨਾ ਉਹ ਸੁਣ ਕੱਲੇ ਫੁੱਲ ਨਹੀਂ ਦੁੱਧ ਨਹੀਂ ਚੰਦਨ ਨਹੀਂ ਧੂਪ ਦੀਪ ਨਹੀਂ ਜੇ ਅਰਪਣ ਕਰ ਸਕਦੇ ਫਿਰ ਮਨ ਤਨ ਅਰਪੋ ਪੂਜ ਚਰਾਵੋ ਭਾਈ ਮਨ ਤੇ ਤਨ ਅਰਪਣ ਕਰ ਕਿਉਂਕਿ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ ਮਨ ਵੇਚਣ ਦਾ ਅਰਥ ਹੈ ਆਪਣੇ ਮਨ ਦੀ ਮਰਜ਼ੀ ਛੱਡ ਦੇ ਕੱਲਾ ਮੱਥਾ ਟੇਕਣ ਨਾਲ ਨਹੀਂ ਕੁਝ ਹੋਏਗਾ ਮੱਥਾ ਟੇਕਣ ਦਾ ਭਾਵ ਹੀ ਇਹ ਹੈ ਆ ਬੁੱਧ ਮੈਂ ਆਪਣੀ ਮੱਤ ਤੇਰੇ ਚਰਨਾਂ ਚ ਰੱਖੀ ਸਤਿਗੁਰੂ ਮੈਨੂੰ ਆਪਣੀ ਮੱਤ ਬਖਸ਼ਿਸ਼ ਕਰੋ ਸਾਧ ਸੰਗਤ ਮਨ ਅਰਪਣਾ ਪੈਂਦਾ ਇਹਨੂੰ ਹਜ਼ੂਰ ਕਹਿੰਦੇ ਜਿਸ ਵੱਖਰ ਪਾ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਅੱਜ ਹਜ਼ੂਰ ਕਹਿੰਦੇ ਤਨ ਮਨ ਅਰਪੋ ਪੂਜੇ ਚਰਾਵੋ ਜੇ ਰੱਬ ਦੀ ਪੂਜਾ ਕਰਨੀ ਫਿਰ ਤਨ ਤੇ ਮਨ ਪੂਜਾ ਵਿੱਚ ਅਰਪਣ ਕਰ ਗੁਰੂ ਨੂੰ ਇੱਕ ਬੇਨਤੀ ਸਮਝਿਓ ਪਹਿਲਾਂ ਗੁਰੂ ਨੂੰ ਤਨ ਅਰਪਣ ਕਰਨਾ ਪੈਂਦਾ ਗੁੱਸਾ ਨਾ ਕਰਿਓ ਇਹ ਚੀਜ਼ ਸਮਝਣ ਵਾਲੀ ਹੈ ਜਿਹੜੇ ਬੰਦੇ ਕਹਿੰਦੇ ਨਾ ਮਨ ਸੁੱਚਾ ਹੋਣਾ ਚਾਹੀਦਾ ਬਾਹਰ ਦੀ ਕੀ ਗੱਲ ਹੈ ਜੀ ਫਿਰ ਕੀ ਹੋਇਆ ਜੇ ਖਾ ਲਿਆ ਜੀ ਫਿਰ ਕੀ ਹੋਇਆ ਜੇ ਆਹ ਖਾ ਲਿਆ ਫਿਰ ਕੀ ਹੋਇਆ ਜੀ ਜੇ ਆਹ ਪਹਿਨ ਲਿਆ ਫਿਰ ਕੀ ਹੋ ਗਿਆ ਜੀ ਜੇ ਆਹ ਕੰਮ ਕਰ ਮਨ ਸੁੱਚਾ ਹੋਣਾ ਚਾਹੀਦਾ ਨਹੀਂ ਪਹਿਲਾਂ ਗੁਰੂ ਤਨ ਦੀ ਰਹਿਤ ਦਿੰਦਾ ਪੰਜ ਪਿਆਰੇ ਵੀ ਪਹਿਲਾਂ ਖੰਡੇ ਵਾਟੇ ਦੀ ਪੋਲਿਸ਼ ਕਰਕੇ ਬਜਰ ਕਰੈਤਾਂ ਤੋਂ ਵਰਜ ਕੇ ਤਨ ਦੀ ਰਹਿਤ ਦਿੰਦੇ ਨੇ ਆਹ ਚੀਜ਼ ਨਹੀਂ ਖਾਣੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਪਹਿਲਾਂ ਤਨ ਦੀ ਰਹਿਤ ਪਹਿਲਾਂ ਗੁਰੂ ਦਾ ਹੁਕਮ ਮੰਨ ਕੇ ਤਨ ਦੀ ਰਹਿਤ ਰੱਖਣੀ ਪੈਂਦੀ ਹੈ ਫਿਰ ਹੌਲੀ ਹੌਲੀ ਮਨ ਦਾ ਭਾਂਡਾ ਵੀ ਸੁੱਚਾ ਹੋ ਜਾਂਦਾ ਤੇ ਜੇ ਕੋਈ ਬੰਦਾ ਕਹੇ ਜੀ ਨਾ ਨਾ ਅੰਦਰ ਦੀ ਚੀਜ਼ ਮਨ ਸ਼ੁੱਧ ਹੋਣਾ ਚਾਹੀਦਾ ਮਾਫ਼ ਕਰਿਓ ਪਾਤਸ਼ਾਹ ਕਹਿੰਦੇ ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ ਭਾਂਡਾ ਗੰਦਾ ਉਹਦੇ ਵਿੱਚ ਪਾਈ ਹੋਈ ਵਸਤੂ ਵੀ ਗੰਦੀ ਹੋ ਜਾਏਗੀ ਤੀਨ ਭਵਨ ਇੱਕ ਜੋਤੀ ਪਹਿਲਾਂ ਆਪਣੇ ਤਿੰਨੇ ਭਵਨ ਸ਼ੁੱਧ ਕਰ ਸੋ ਗੁਰੂ ਪਹਿਲਾਂ ਤਨ ਦੀ ਰਹਿਤ ਵੀ ਦਿੰਦਾ ਅੱਜ ਹਜ਼ੂਰ ਕਹਿੰਦੇ ਤਨ ਮਨ ਅਰਪੋ ਪੂਜ ਚਰਾਵੋ ਜੇ ਤੂੰ ਪੂਜਾ ਕਰਨੀ ਚਾਹੁੰਦੇ ਤਨ ਤੇ ਮਨ ਗੁਰੂ ਨੂੰ ਅਰਪਣ ਕਰ
1: ਗੁਰ ਪ੍ਰਸਾਦ ਨਿਰੰਜਨ ਪਾਵੋ
0: ਫਿਰ ਗੁਰੂ ਕੋਲੋਂ ਪ੍ਰਾਪਤ ਹੋਏਗਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦੀ ਨਜ਼ਰ ਕਿਉਂ ਭਾਈ ਇਹਨੇ ਗੁਰੂ ਨੂੰ ਆਪਣਾ ਤਨ ਮਨ ਅਰਪਣ ਕਰ ਦਿੱਤਾ ਉਹਦੇ ਨਾਲ ਫਿਰ ਨਿਰੰਜਨ ਪਾਵੋ ਕਾਲਖ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜਿਹਦੀ ਪੂਜਾ ਵਿੱਚ ਲੱਗੇ ਉਹ ਵੀ ਤੈਨੂੰ ਪ੍ਰਾਪਤ ਹੋ ਜਾਏਗਾ
1: ਪੂਜਾ ਅਰਚਾ ਆਹੇ ਨਾ ਤੋਰੀ
0: ਹੁਣ ਉੱਪਰਲੀਆਂ ਗੱਲਾਂ ਕਹਿ ਕੇ ਭਗਤ ਰਵਿਦਾਸ ਜੀ ਕਹਿੰਦੇ ਉਹ ਦੁਨੀਆਂ ਦੇ ਲੋਕੋ ਜੇ ਆਹੀ ਚੀਜ਼ਾਂ ਨਾਲ ਪੂਜਾ ਹੁੰਦੀ ਹੋਵੇ ਫਿਰ ਤਾਂ ਮੇਰੇ ਵਰਗਾ ਦਾਸ ਪੂਜਾ ਕਰ ਹੀ ਨਹੀਂ ਸਕਦਾ ਕਿੱਥੋਂ ਲਿਆਏਗਾ ਚੰਦਨ ਕਿੱਥੋਂ ਲਿਆਏਗਾ ਇਹ ਚੀਜ਼ਾਂ ਕਹਿੰਦੇ ਹੇ ਰੱਬ ਜੀ ਪੂਜਾ ਅਰਚਾ ਆਹੇ ਨਾ ਤੋਰੀ ਆਹ ਪੂਜਾ ਤਾਂ ਫਿਰ ਹੋ ਨਹੀਂ ਸਕਦੀ ਜੇ ਇਹੀਓ ਪੂਜਾ ਤੇਰੀ ਹੈ ਸੰਸਾਰੀ ਪਦਾਰਥਾਂ ਵਾਲੀ ਫਿਰ ਤਾਂ ਰਵਿਦਾਸ ਦੀ ਗਤੀ ਕਿਵੇਂ ਹੋਏਗੀ ਫਿਰ ਤਾਂ ਗਰੀਬ ਬੰਦਾ ਕਿਵੇਂ ਪੂਜਾ ਕਰੇਗਾ ਇਸ ਲਈ ਸਾਧ ਸੰਗਤ ਅੱਜ ਹਜ਼ੂਰ ਬਖਸ਼ਿਸ਼ ਕਰਦੇ ਪਦਾਰਥਾਂ ਦੀ ਪੂਜਾ ਤੋਂ ਪਰਉੱਠ ਪਰਮਾਤਮਾ ਦੀ ਪੂਜਾ ਵਿੱਚ ਲੱਗ ਪਦਾਰਥ ਭੇਂਟ ਕਰਨ ਵਾਲਿਆ ਪਹਿਲਾਂ ਮਨ ਅਰਪਣ ਕਰ अपना मन गुरु नूं भेंट कर मन की मर्जी छड हजूर समझाउंदे ऐस पूजा नाल तां फिर दास की पूजा हो नहीं सकती।
1: कह रविदास कवन गत मोरी,
0: रविदास जी कहने फिर मेरी गति किवें होएगी, फिर तां इह पूजा मैं कर ही नहीं सकांगा। सो असल पूजा दसी कादी कि तन मन अर्पो पूज चरावो गुर प्रसाद निरंजन पावो। मन अपना गुरु अगे भेंट करना पैंदा है, गुरु का वचन मनना पैंदा है। इत्थों तक हजूर ने बख्शिश की है। अज दे मुख वाक का यही सार अंश है, अपना मन गुरु नू भेंट करना। इहदे किसी चीज का कोई ऐ निंदा ना समझो, बिचों गुरु ने असलियत दिती है, किसी चीज तो नहीं रोकया। जे आप दूजिया चीजा दे कहोंगे भाई तुसी आ पूजा गलत कर रहे हो, आ पूजा गलत कर रहे हो, तो हजूर कहने भाई वह बाहरलिया चीजा अंदर रब तक पहुंचने वास्ते। एक छोटी जी गल करके मैं लड़ीवार कथा वाल आने लगे, ताजो गल क्लीयर हो जाए कि किसी भी धर्म की पूजा की निंदा नहीं है। पदार्थों तो परमात्मा तक पहुंचना है, कुदरत विच्चों करते की शनाखत करनी है। नानक सच दातार शनाखत कुदरती, यदि एक छोटी जी एग्जाम्पल गल तुहाडे पकड़ विच आ जाएगी। जदों बच्चा पहली क्लास विच नर्सरी विच पढ़न जांदा है, उन्हूं अक्खर पढ़ाउण लग्गिआं टीचर मूर्तां दिखाउंदा है। जे ऊड़ा जिहड़ा पढ़ाउंदा है तो ऊड़े तो ओठ भी पढ़ा दिंदे ने, ऊड़े तो उंगल भी पढ़ा दिंदे ने, ऐड़े तो अंब पढ़ा दिंदे ने, ईड़ी तो इट पढ़ा दिंदे ने। अंग्रेजी पढ़ाउणगे ए फॉर एप्पल, बी फॉर बैट, सी फॉर कैट। जदों बच्चा क्लास विच अगे वधदा है मूर्तां छुट जांदियां ने, अक्खर वस जांदे ने। फिर ध्यान नाल सुनियो, क्लास अगे हो गई, नर्सरी तो अगली क्लास में जाने तो बाद मूर्तां छुट गई, अक्खर अंदर वस गए। पर जे कोई विद्यार्थी मूर्ख रह जाए वह मूर्तां तक रह जाते, जे वह पढ़ रहा है फिर मूर्तां पिछे रह जाएगियां, अक्खर अंदर वस जाएंगे। एकदम बाहरी तौर पर किया हुआ धर्म का कर्म करते तक पहुंचने वास्ते है। जे तू करते तक ना पहुंचा बाहरली पूजा ओ उत्थों तक रह जाएगा जिड़े मूर्तों तक ही कले रह गए। भाई तू अगे वधना है। अच्छा बहुते लोगों ने जिन्होंने शायद यह पूजा शुरू कराई होएगी, शायद उन्हीं शनाखत कुदरत विच्चों रब तक पहुंचने का जरिया लभ्या होवे, पर कुछ चलाक ते शातर लोगों ने लोगों उत्थों तक ही रखता। जिमें कोई शातर बंदा कवे वे आ विद्यार्थी अगे ना वधे वह मूर्त तो बाहर नहीं निकल दिता, उस पढ़ाई दार रखता। एदा हजूर ने कहा भाई इस संसार कुछ लोगों ने पदार्थों की पूजा तक लोगों रख लिया, परमात्मा तक पहुंचन नहीं दिता। मूर्त ठीक सी पर पहली नर्सरी की क्लास में पढ़नी ठीक सी, मूर्त छुट जानिया सी। जे तू अखर तक अगे पहुंच जाता इदा करते की कुदरत पूजा करद करते वेखने बाहरलिया चीजा की पूजा विच नहीं लगना, भी इतों ही कुछ मिल जाना। हजूर समझाते ने यह संसार की पूजा फिर मुक्त नहीं कर सकेगी। असल पूजा की है, मन तन अर्पो पूज चरावो गुर प्रसाद निरंजन पावो। अज हजूर हुण लड़ीवार की बख्शिश करते हैं। ये भी पातशाह ने वैसाख के महीने करते की कुदरत तो करते तक पहुंचने का उपदेश दिता। जिहड़ा शब्द आपां हुक्मनामे पढ़े उहदे नाल उपदेश मिलदा जुलदा अज लड़ीवार शब्द विच वी आपां पढ़ने। पातशाह की बख्शिश करदे हन 1108 अंग उत्ते सतगुरु गुरु नानक साहिब महाराज बख्शिश कृपा करके अज उपदेश दे रहे हन जी।
1: वैसाख भला शाखा वेस करे,
0: आखो सतनाम श्री, गज के आखे करो सतनाम श्री, फिर आखो सतनाम श्री। हजूर कहने भाई वैसाख दे महीने का उपदेश दें, वैसाख भला साखा वेस करे। कहने जदों वैसाख का महीना आंदा है चेत तो बाद ਉਦੋਂ ਕੀ ਹੁੰਦਾ ਵੀ ਦਰਖਤਾਂ ਨੂੰ ਬਨਸਪਤੀ ਨੂੰ ਕੁਦਰਤ ਵਿੱਚ ਕੁਰੰਬਲਾਂ ਫੁੱਟਦੀਆਂ। ਐਂ ਲੱਗਦਾ ਜਿਵੇਂ ਰੱਬ ਨੇ ਕੁਦਰਤ ਦਾ ਸ਼ਿੰਗਾਰ ਕਰ ਦਿੱਤਾ ਹੋਵੇ, ਦਰਖਤਾਂ ਨੂੰ ਕੁਰੰਬਲਾਂ ਫੁੱਟੀਆਂ, ਥੋੜੇ ਥੋੜੇ ਫੁੱਲ ਫੁੱਟਣੇ ਸ਼ੁਰੂ ਹੋਏ। ਔਰ ਇਸੇ ਵਿਸਾਖ ਦੇ ਮਹੀਨੇ, ਕਦੇ ਤੁਸੀਂ ਪਹਿਲਾਂ ਛੋਟੇ ਹੁੰਦਿਆਂ ਸਕੂਲਾਂ 'ਚ ਪੜ੍ਹੇ ਹੋ, ਰਿਜ਼ਲਟ ਆਉਣਾ ਜਦੋਂ 31 ਮਾਰਚ ਜਾਂ 1-2 ਅਪ੍ਰੈਲ ਨੂੰ, ਉਦੋਂ ਦਰਖਤਾਂ ਦੇ ਨਵੇਂ ਫੁੱਟੇ ਹੋਏ ਫੁੱਲ ਬੱਚਿਆਂ ਨੇ ਤੋੜ ਕੇ ਲੈ ਕੇ ਜਾਣੇ ਵੀ ਟੀਚਰਾਂ 'ਤੇ ਸੁੱਟਾਂਗੇ। ਇਹ ਮਹੀਨਾ ਵਿਸਾਖ ਦਾ ਨਵੀਆਂ ਕੁਰੰਬਲਾਂ ਫੁੱਟਦੀਆਂ। ਐਂ ਲੱਗਦਾ ਜਿਵੇਂ ਕਰਤੇ ਪੁਰਖ ਨੇ ਕੁਦਰਤ ਦਾ ਸ਼ਿੰਗਾਰ ਕੀਤਾ ਹੋਵੇ, ਅਤੇ ਭਾਈ ਉਹ ਕੁਦਰਤ ਦਾ ਸ਼ਿੰਗਾਰ ਵੇਖ ਕੇ ਕਰਤੇ ਦੀ ਭਾਲ ਕਰਨ ਵਾਲੇ ਜਗਿਆਸੂ ਕਰਤੇ ਦੀ ਕੁਦਰਤ ਵਿੱਚੋਂ ਕਰਤੇ ਨੂੰ ਯਾਦ ਕਰਦੇ, ਉਹਦੀ ਸਿਫਤ ਸਲਾਹ ਕਰਦੇ, ਉਹਨਾਂ ਦੇ ਅੰਦਰ ਵੀ ਚਾਓ ਪੈਦਾ ਹੁੰਦਾ। ਜਿਵੇਂ ਕਿਸੇ ਨਵ ਵਿਆਹੀ ਬੱਚੀ ਦਾ ਸ਼ਿੰਗਾਰ ਵੇਖ ਕੇ ਜਵਾਨ ਹੋਈਆਂ ਬੱਚੀਆਂ ਧੀਆਂ ਦੇ ਅੰਦਰ ਵੀ ਇਹ ਚਾਓ ਪੈਦਾ ਹੁੰਦਾ, ਮੈਂ ਵੀ ਇੱਕ ਦਿਨ ਇੱਦਾਂ ਸ਼ਿੰਗਾਰ ਕਰਨਾ, ਮੈਂ ਵੀ ਇੱਕ ਦਿਨ ਵਿਆਹੀ ਜਾਵਾਂਗੀ, ਮੈਂ ਵੀ ਇੱਕ ਦਿਨ ਇਸ ਤਰ੍ਹਾਂ ਦੀ ਜਚਾਂਗੀ। ਇੱਦਾਂ ਕਰਤੇ ਦੀ ਕੁਦਰਤ ਦਾ ਸ਼ਿੰਗਾਰ ਵੇਖ ਕੇ ਵੈਸਾਖ, ਹਜ਼ੂਰ ਕਹਿੰਦੇ ਭਲਾ ਸਾਖਾ ਵੇਸ ਕਰੇ, ਭਾਈ ਸ਼ਾਖਾਵਾਂ ਨੂੰ ਫੁੱਟਿਆ ਹੋਇਆ ਸ਼ਿੰਗਾਰ। ਇੱਦਾਂ ਕਰਤੇ ਦੀ ਭਾਲ ਕਰਨ ਵਾਲੇ ਜਗਿਆਸੂਆਂ ਦੇ ਅੰਦਰ ਚਾਓ ਪੈਦਾ ਹੋਇਆ, ਉਹਨੇ ਕੁਦਰਤ ਨੂੰ ਵੇਖ ਕੇ ਕਰਤੇ ਨੂੰ ਗਾਉਣਾ ਸ਼ੁਰੂ ਕੀਤਾ।
1: ਧਨ ਦੇਖੈ ਹਰ ਦੁਆਰ ਆਵ ਉਹ ਦਇਆ ਕਰੇ,
0: ਜੀਵ ਇਸਤਰੀ ਦੇ ਅੰਦਰ ਇਹ ਚਾਓ ਪੈਦਾ ਹੋਇਆ, ਹੇ ਵਾਹਿਗੁਰੂ ਆ ਸ੍ਰਿਸ਼ਟੀ ਨੂੰ ਨਵਾਂ ਰੂਪ ਦੇਣ ਵਾਲਿਆ, ਕੁਦਰਤ ਨੂੰ ਨਵਾਂ ਰੂਪ ਦੇਣ ਵਾਲਿਆ, ਵਾਹਿਗੁਰੂ ਦਇਆ ਕਰੋ, ਮੇਰੇ ਹਿਰਦੇ ਘਰ ਵਿੱਚ ਆ ਵਸੋ, ਸਾਰੀ ਸ੍ਰਿਸ਼ਟੀ ਨੂੰ ਕਿਵੇਂ ਸਵਾਰ ਦਿਓ, ਇਸੇ ਤਰ੍ਹਾਂ ਮੇਰੇ ਅੰਦਰੋਂ ਵੀ ਵਿਕਾਰਾਂ ਦੇ ਪੱਤਰ ਝਾੜ ਦਿਓ, ਨਵੀਆਂ ਸ਼ੁਭ ਗੁਣਾਂ ਦੀਆਂ ਕੁੰਡਾਂ ਫੁੱਟ ਜਾਣ। ਜਗਿਆਸੂ ਇਸ

ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੂੰ ਸੋਝੀ ਆਈ ਜਗਿਆਸੂਆਂ ਨੂੰ, ਉਹਨੇ ਕੀ ਕਿਹਾ? ਰੱਬ ਨੇ ਕੁਦਰਤ ਵੇਖ ਕੇ ਅਰਦਾਸ ਕੀਤੀ, ਘਰ ਆਓ ਪਿਆਰੇ, ਮੇਰੇ ਹਿਰਦੇ ਘਰ ਵਿੱਚ ਵਸੋ ਵਾਹਿਗੁਰੂ। ਦੁੱਤਰ ਤਾਰੇ, ਸੰਸਾਰ ਦੀ ਇਸ ਦੁਰਮਤ ਤੋਂ ਜਿੱਥੋਂ ਤਰਨਾ ਔਖਾ ਹੈ, ਜਿਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਪੱਤੇ ਸੁੱਕ ਗਏ ਨੇ, ਕਾਮ ਕ੍ਰੋਧ ਲੋਮੋ ਅਹੰਕਾਰ ਈਰਖਾ ਦੁਵੇਸ਼, ਇਹਨਾਂ ਗਰਮ ਹਵਾਵਾਂ ਵਿੱਚ ਅੰਦਰ ਦੇ ਕਈ ਗੁਣ ਸੁੱਕ ਗਏ, ਵਾਹਿਗੁਰੂ ਉਹ ਔਗਣ ਬਣੀਆਂ ਹੋਈਆਂ ਚੀਜ਼ਾਂ ਝਾੜ ਦਿਓ। ਕਿਰਪਾ ਦਇਆ ਕਰੋ, ਜਿਵੇਂ ਪੁਰਾਣੇ ਪੱਤੇ ਝੜ ਜਾਂਦੇ ਨੇ, ਨਵੀਆਂ ਕੁਰਮਲਾਂ ਫੁੱਟ ਪੈਂਦੀਆਂ ਨੇ, ਇੱਦਾਂ ਮੇਰੇ ਅੰਦਰ ਦੇ ਔਗਣਾਂ ਦੇ ਸੁੱਕੇ ਪੱਤਰ ਝਾੜ ਦਿਓ, ਨਵੇਂ ਗੁਣਾਂ ਦੀਆਂ ਕੁੰਬਲਾਂ ਅੰਦਰ ਪੈਦਾ ਕਰ ਦਿਓ। ਆਓ ਪਿਆਰੇ ਦੁੱਤਰ ਤਾਰੇ, ਹੇ ਵਾਹਿਗੁਰੂ ਤੁਧ ਮੈਂ ਅੱਡ ਨਾ ਮੋਲੋ, ਜੇ ਇਸ ਤਰ੍ਹਾਂ ਤੂੰ ਅੰਦਰ ਨਵਾਂ ਨਕੋਰ ਨਾ ਵਸਿਆ, ਤੇਰੇ ਤੋਂ ਬਗੈਰ ਮੇਰਾ ਕੋਈ ਮੁੱਲ ਨਹੀਂ ਰੱਬ ਦੀ ਦਰਗਾਹ ਵਿੱਚ, ਇਸ ਜਿੰਦ ਦਾ ਰੱਬ ਦੇ ਨਾਮ ਤੋਂ ਬਗੈਰ ਕੋਈ ਮੁੱਲ ਨਹੀਂ ਪੈਣਾ। ਇੱਕ ਬੇਨਤੀ ਸਮਝਿਓ ਧਿਆਨ ਨਾਲ, ਬੰਦੇ ਕੋਲ ਜ਼ਮੀਨ ਘੱਟ ਜਾਏ, ਫਿਕਰ ਕਰਦਾ, ਕਹਿੰਦਾ ਮੇਰੀ ਜਗ੍ਹਾ ਘੱਟ ਗਈ ਜੀ। ਕਈ ਵਾਰ ਜਦੋਂ ਨਵੀਂ ਫਸਲ ਬੀਜਣੀ ਹੁੰਦੀ ਨਾ, ਪਿੰਡਾਂ 'ਚ ਰੌਲਾ ਪਿਆ ਹੁੰਦਾ, ਪਤਾ ਕਹਿੰਦਾ ਸਾਡੀ ਜ਼ਮੀਨ ਪੂਰੀ ਕਰਕੇ ਦਿਓ ਜੀ, ਸਾਡੀ ਜ਼ਮੀਨ ਇੱਧਰ ਨੂੰ ਘੱਟਦੀ ਹੈ। ਉਹ ਦਰਖਾਸਤ ਦਿੰਦੇ ਫਿਰ ਮਾਲ ਵਿਭਾਗ 'ਚ, ਪਟਵਾਰੀ ਆਉਂਦਾ, ਨੰਬਰਦਾਰ ਆਉਂਦਾ, ਚੌਕੀਦਾਰ ਆਉਂਦਾ, ਪੰਚਾਇਤ ਇਕੱਠੀ ਕਰਕੇ ਜ਼ਮੀਨ ਮਿਲਣਗੇ, ਮੇਰੀ ਜ਼ਮੀਨ ਘੱਟਦੀ ਜੇ ਪੂਰੀ ਕਰਕੇ ਦਿਓ। ਕਿਸੇ ਦੀ ਕੋਈ 4 ਸਰਸਾਈਆਂ, 10-20 ਸਰਸਾਈਆਂ ਜ਼ਮੀਨ ਘੱਟ ਦੇ, ਉਹਨੂੰ ਫਿਕਰ ਪੈਂਦਾ ਮੇਰੀ ਜਗ੍ਹਾ ਪੂਰੀ ਕਰੋ। ਕਿਸੇ ਦਾ ਪੈਸਾ ਘੱਟ ਦੇ, ਉਹ ਕਹਿੰਦਾ ਜੀ ਮੇਰਾ ਪੈਸਾ ਉਹਦੇ ਨਿਕਲਦਾ, ਮੈਨੂੰ ਹਿੱਸਾ ਪੂਰਾ ਦਿਓ। ਜ਼ਮੀਨ ਘੱਟਦੀ ਬੰਦਾ ਫਿਕਰ ਕਰਦਾ, ਪੈਸਾ ਘੱਟਦਾ ਬੰਦਾ ਚਿੰਤਾ ਕਰਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਭਲਿਆ ਇੱਕ ਸਭ ਤੋਂ ਕੀਮਤੀ ਚੀਜ਼ ਹੈ ਜਿਹੜੀ ਰੋਜ਼ ਘੱਟ ਜਾਂਦੀ ਹੈ, ਕਦੇ ਉਹਦਾ ਵੀ ਫਿਕਰ ਕਰੋ ਕੀ ਹੈ, ਤੇਰੀ ਉਮਰ ਘੱਟ ਰਹੀ ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੈ ਤਨ ਸ਼ਿਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਣ ਬਿਦ ਕੀਜੈ। ਜਿੰਨੀ ਉਮਰ ਰਾਤੀ ਸੀ ਉਹ ਘੱਟ ਗਈ ਹੈ, ਸਵੇਰੇ ਉੱਠ ਕੇ ਫਿਕਰ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਇਹਦਾ ਵੀ ਫਿਕਰ ਕਰ, ਤੇਰੀ ਉਮਰ ਘੱਟ ਰਹੀ ਹੈ। ਜ਼ਮੀਨ ਘੱਟਦੀ ਫਿਕਰ ਕਰਨ ਲੱਗ ਪੈਂਦਾ, ਪੈਸਾ ਘੱਟਦਿਆ ਤਨਖਾਹ ਘੱਟ ਗਈ ਫਿਕਰ ਕਰਦਾ, ਉਹ ਭਲਿਆ ਉਮਰ ਘੱਟਦੀ ਹੈ ਉਹਦਾ ਵੀ ਫਿਕਰ ਕਰ। ਅੱਜ ਹਜ਼ੂਰ ਸਮਝਾਉਂਦੇ, ਕਹਿੰਦੇ ਤੁੱਧ ਵੀ ਨਾ ਅੱਡ ਨਾ ਮੋਲੋ, ਜਿਹੜੀ ਜਿੰਦ ਆਤਮਾ ਜਗਿਆਸੀ ਨੂੰ ਪਤਾ ਲੱਗਾ, ਉਹਨੇ ਫਿਰ ਰੱਬ ਅੱਗੇ ਫਰਿਆਦ ਕੀਤੀ, ਅਰਦਾਸ ਕੀਤੀ, ਵਾਹਿਗੁਰੂ ਤੇਰੇ ਨਾਮ ਤੋਂ ਬਗੈਰ ਅੱਧੀ ਕੌਡੀ ਵੀ ਮੇਰਾ ਮੁੱਲ ਨਹੀਂ ਪੈਣਾ, ਉੱਥੇ ਮੈਂ ਕੌਣ ਹੈ, ਕਿਰਪਾ ਕਰੋ ਮੇਰੇ ਅੰਦਰੋਂ ਔਗਣਾਂ ਦੇ ਸੁੱਕੇ ਪੱਤਰ ਝਾੜ ਦਿਓ, ਤੇ ਵੈਸਾ ਭਲਾ ਸਾਖਾ ਇਸ ਤਰ੍ਹਾਂ ਮੇਰੇ ਅੰਦਰ ਸ਼ੁਭ ਗੁਣਾਂ ਦਾ ਸ਼ਿੰਗਾਰ ਕਰ।

0: ਅਏ ਗੁਰੂ ਜੇ ਕਿਤੇ ਤੁਹਾਡਾ ਨਾਮ ਵਸ ਗਿਆ ਨਾ, ਗੁਣ ਵਸ ਗਏ ਤਾਂ ਕੀਮਤ ਕੌਣ ਕਰੇ ਤੁਧ ਭਾਵੇ? ਜਿਹੜਾ ਤੈਨੂੰ ਭਾ ਗਿਆ ਉਹਦੀ ਕੌਣ ਕੀਮਤ ਪਾ ਸਕਦਾ? ਉਹਦਾ ਫਿਰ ਕੋਈ ਮੁੱਲ ਨਹੀਂ। ਵਾਹਿਗੁਰੂ ਦੇਖ ਦਿਖਾਵੇ ਢੋਲੋ, ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਆਪ ਰੱਬ ਨੂੰ ਵੇਖਣ ਵਾਲਿਆ, ਸਾਨੂੰ ਵੀ ਉਸ ਰੱਬ ਨੂੰ ਵਿਖਾ। ਜਿੱਦਣ ਇਹ ਆਤਮਾ ਜਿੰਦ ਰੱਬ ਨੂੰ ਭਾਉਣ ਲੱਗ ਪਈ, ਚੰਗੀ ਲੱਗ ਗਈ, ਉਦਣ ਇਹਦਾ ਕੋਈ ਮੁੱਲ ਨਹੀਂ, ਇਹ ਸਭ ਤੋਂ ਕੀਮਤੀ ਹੋ ਜਾਏਗੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਫਿਰ ਇਹਦਾ ਕੋਈ ਮੁੱਲ ਨਹੀਂ। ਕਿਉਂ ਭਾਈ? ਗੁਰੂ ਨੇ ਆਪ ਦੇਖ ਕੇ ਰੱਬ ਨੂੰ ਵਿਖਾ ਦਿੱਤਾ, ਔਰ ਸ਼ੁਭ ਗੁਣ ਜਿਹਨਾਂ ਗੁਣਾਂ ਕਰਕੇ ਗੁਣ ਨਿਧਾਨ ਤੱਕ ਪਹੁੰਚਣਾ, ਉਹ ਗੁਣ ਅੰਦਰ ਆ ਗਏ। ਇੱਕ ਨੁਕਤਾ ਛੋਟਾ ਜਿਹਾ ਹੋਰ ਨੋਟ ਕਰਿਓ, ਇੱਕੋ ਚੀਜ਼ ਦੇ ਦੋ ਪਾਸੇ ਨੇ, ਗੁਣ ਤੇ ਔਗਣ। ਜੇ ਤਾਂ ਪਾਣੀ ਦਰਿਆ ਦੇ ਕੰਢਿਆਂ 'ਚ ਚੱਲਦਾ ਫਿਰ ਤਾਂ ਉਹਦਾ ਗੁਣ ਹੈ। ਗੁਣ ਕੀ ਹੈ? ਫਸਲਾਂ ਪਾਲਦਾ, ਪਿਆਸ ਬੁਝਾਉਂਦਾ। ਜੇ ਉਹ ਕੰਢੇ ਟੁੱਟ ਕੇ ਪਾਣੀ ਦਰਿਆ ਦਾ ਹੜ੍ਹ ਵਿੱਚ ਆ ਜਾਏ ਫਿਰ ਉਹਦਾ ਔਗਣ ਹੈ, ਫਸਲਾਂ ਤਬਾਹ ਕਰ ਦਿੰਦਾ। ਹੜ੍ਹ ਦੇ ਪਾਣੀ 'ਚੋਂ ਕੌਣ ਪਿਆਸ ਬੁਝਾਉਂਦਾ? ਇੱਦਾਂ ਭਾਈ ਪਾਣੀ ਦਾ ਗੁਣ ਵੀ ਹੈ ਤੇ ਔਗਣ ਵੀ ਹੈ। ਅੱਗ ਦਾ ਗੁਣ ਵੀ ਹੈ, ਉਹ ਭੋਜਨ ਪਕਾਉਂਦੀ ਹੈ, ਚੁੱਲ੍ਹੇ ਤੋਂ ਬਾਹਰ ਹੋ ਜਾਏ ਔਗਣ ਵੀ ਹੈ। ਇੱਦਾਂ ਭਾਈ ਤੇਰੇ ਅੰਦਰ ਗੁਣ ਤੇ ਔਗਣ ਦੋ ਚੀਜ਼ਾਂ ਨੇ। ਜੇ ਤਾਂ ਤੂੰ ਮਰਿਆਦਾ ਵਿੱਚ ਕੰਢਿਆਂ ਵਿੱਚ ਚੱਲਦਾ ਰਿਹਾ ਫਿਰ ਤਾਂ ਇੱਕ ਦਿਨ ਗੁਰੂ ਦੀ ਮਰਿਆਦਾ ਤੈਨੂੰ ਰੱਬ ਤੱਕ ਲੈ ਜਾਏਗੀ, ਔਰ ਗੁਣਾਂ ਦਾ ਉਹ ਕੰਢਿਆਂ ਵਿੱਚ ਚੱਲੇ ਹੋਏ ਗੁਣ ਨਿਧਾਨ ਤੱਕ ਪਹੁੰਚ ਜਾਂਦੇ ਨੇ। ਜਿਹੜੇ ਕੰਢਿਆਂ ਤੋਂ ਮਰਿਆਦਾ ਤੋਂ ਬਾਹਰ ਚਲੇ ਗਏ ਉਸ ਬਹਾ ਦੇ ਪਾਣੀ ਦੀ ਤਰ੍ਹਾਂ ਟੁੱਟ ਕੇ ਸੁੱਕ ਸੜ ਗਏ। ਇੱਦਾਂ ਭਾਈ ਗੁਰੂ ਦੀ ਮਰਿਆਦਾ ਵਿੱਚ ਚੱਲ, ਇੱਕ ਦਿਨ ਗੁਣ ਨਿਧਾਨ ਤੱਕ ਪਹੁੰਚ ਜਾਏਗਾ। ਕਿਉਂ? ਕੰਢਿਆਂ ਦੀ ਗੁਰੂ ਦੀ ਮਰਿਆਦਾ ਵਿੱਚ ਚੱਲਣ ਵਾਲੇ ਗੁਣਾਂ ਦੇ ਦਰਿਆ ਬਣ ਕੇ ਗੁਣ ਨਿਧਾਨ ਤੱਕ ਪਹੁੰਚ ਜਾਂਦੇ, ਔਰ ਰੱਬ ਦਾ ਇੱਕ ਨਾਮ ਗੁਣ ਨਿਧਾਨ ਵੀ ਹੈ। ਤਾਂਹੀਓ ਹਜ਼ੂਰ ਕਹਿੰਦੇ ਰੱਬ ਵੀ ਉਹਨਾਂ ਨੂੰ ਮਿਲਦਾ ਹੈ ਭਾਈ ਜਿਨ੍ਹਾਂ ਦੇ ਅੰਦਰ ਗੁਣ ਹੈ, ਭਗਤਾਂ ਨਾਲ ਉਹਦੀ ਮਿਲਵਰਤੋਂ ਰਹਿੰਦੀ ਹੈ, ਕਿਉਂਕਿ ਭਗਤ ਮਰਿਆਦਾ ਵਿੱਚ ਚੱਲਦੇ ਨੇ। ਅਵਨਾਸੀ ਜੀਅਨ ਕੋ ਦਾਤਾ, ਸੋਠ ਮਹੱਲਾ ਪੰਜਵਾਂ, ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਭਾਵੇ ਕੋਈ। ਇੱਦਾਂ ਗੁਰੂ ਦੀ ਦੱਸੀ ਮਰਿਆਦਾ 'ਚ ਤੁਰਨਾ ਪੈਂਦਾ। ਲੋਕਾਂ ਨੇ ਬਹੁਤ ਕੁਝ ਕਹਿਣਾ, ਯਾਰ ਤੂੰ ਤਾਂ ਬਜ਼ੁਰਗ ਲੱਗਣ ਲੱਗ ਪਿਆ, ਤੂੰ ਥੋੜ੍ਹੇ ਜਿਹਾ ਕਾਲੇ ਬਾਲ ਕਰ ਲਿਆ ਕਰ, ਛੱਡ ਪਰੇ ਤਾਂ ਕੀ ਹੋਇਆ ਕਰ ਲ। ਭਾਈ ਗੁਰੂ ਦੀ ਦੱਸੀ ਮਰਿਆਦਾ 'ਚ ਤੁਰੋਂਗੇ, ਗੁਰੂ ਆਪਣੇ ਤੱਕ ਕਿੱਥੋਂ ਤੱਕ ਲੈ ਜਾਂਦਾ, ਦੇਖ ਦਿਖਾਵੇ ਢੋਲੋ ਰੱਬ ਤੱਕ ਲੈ ਜਾਂਦਾ। ਇਸ ਲਈ ਮਰਿਆਦਾ ਵਿੱਚ ਤੁਰਨਾ ਹੀ ਉਹ ਫਿਰ ਗੁਣ ਨਿਧਾਨ ਤੱਕ ਪਹੁੰਚਦਾ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਇੱਦਾਂ ਫਿਰ ਉਹਦੇ ਕੋਈ ਵੀ ਮੁੱਲ ਨਹੀਂ ਪਾ ਸਕਦਾ।
1: ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ।
0: ਕਿਵੇਂ? ਜਦੋਂ ਗੁਰੂ ਫਿਰ ਵਿਖਾ ਦਿੰਦਾ ਸ਼ੁਭ ਗੁਣਾਂ ਕਰਕੇ ਕੋਈ ਮਰਿਆਦਾ ਵਿੱਚ ਤੁਰਦਾ ਫਿਰ ਸਮਝ ਕੇ ਆਉਂਦਾ ਦੂਰ ਨਾ ਜਾਣਾ, ਰੱਬ ਕੋਈ ਦੂਰ ਥੋੜੀ ਹੈ। ਅੰਤਰ ਮਾਨਾ, ਅੰਦਰੋਂ ਹੀ ਉਹ ਦਿਸ ਪੈਂਦਾ, ਜਿੰਨੀ ਦੇਰ ਅੰਦਰੋਂ ਨਹੀਂ ਦਿਸਦਾ

ਜਦੋਂ ਸੁਰਤੀ ਸ਼ਬਦ ਵਿੱਚ ਰਹਿਣ ਲੱਗਦਾ ਹੈ ਫਿਰ ਤੁਹਾਡਾ ਧਿਆਨ ਮਾੜੀਆਂ ਹੋਰ ਚੀਜ਼ਾਂ ਵੱਲ ਨਹੀਂ ਜਾਏਗਾ। ਇੱਕ ਚੀਜ਼ ਤੁਹਾਡਾ ਧਿਆਨ, ਇੱਕੋ ਮਿੰਟ ਰਹਿ ਗਏ, ਜਿਸ ਭੈਣ ਨੇ ਕੀਮਤੀ ਗਹਿਣਾ ਪਾਇਆ ਹੋਵੇ ਨਾ ਗਲ 'ਚ ਕੋਈ, ਉਹ ਕਿੰਨੇ ਵੀ ਸੰਘਣੇ ਬਾਜ਼ਾਰ ਤੇ ਮੇਲੇ ਵਿੱਚ ਹੋਵੇ, ਵਾਰ ਵਾਰ ਉਹਦਾ ਹੱਥ ਤੇ ਉਹਦਾ ਧਿਆਨ ਆਪਣੇ ਗਹਿਣੇ ਵੱਲ ਜਾਂਦਾ, ਚੰਨੀ ਹੈ ਕਿਤੇ ਡਿੱਗ ਤੇ ਨਹੀਂ ਪਈ। ਜਿਹਨੇ ਜੇਬ ਵਿੱਚ ਕੋਈ ਕੀਮਤੀ ਚੀਜ਼ ਪੈਸਾ ਪਾਇਆ ਹੋਵੇ, ਵਾਰ ਵਾਰ ਉਹਦਾ ਧਿਆਨ ਆਪਣੀ ਕੀਮਤੀ ਚੀਜ਼ ਵੱਲ ਜਾਂਦਾ। ਜਿੱਦਣ ਗੁਰੂ ਰਾਹੀਂ ਸਮਝ ਪੈ ਗਈ ਕਿ ਸੁਰਤੀ ਦਾ ਸਭ ਤੋਂ ਕੀਮਤੀ ਸੁਰਤੀ ਲਈ ਸ਼ਬਦ ਹੈ, ਉਦਣ ਸੰਸਾਰ ਦੇ ਮੇਲੇ ਵਿੱਚ ਗੁਆਚਾਂਗੇ ਨਹੀਂ। ਤੁਰਦਿਆਂ ਫਿਰਦਿਆਂ, ਕਾਰੋਬਾਰ, ਵਿਆਹ ਸ਼ਾਦੀਆਂ ਵਿੱਚ ਰਹਿੰਦਿਆਂ ਵੀ ਤੁਹਾਨੂੰ ਵਾਰ ਵਾਰ ਸੁਰਤੀ 'ਚ ਯਾਦ ਆਏਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੈਨੂੰ ਕਿਤੇ ਨਾਮ ਨਾ ਵਿਸਰ ਜਾਏ। ਇਹ ਵਾਰ ਵਾਰ ਫਿਰ ਗੁਰੂ ਕੋਲੋਂ ਮੰਗੋਗੇ ਕਿ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਨ ਦਿਨ ਰਾਤ ਨਾਨਕ ਚਾਹੋ ਇਹੋ। ਇਹੀ ਅਰਦਾਸ ਹੋਏਗੀ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਕਿਉਂਕਿ ਸਮਝ ਪੈ ਗਈ ਸ਼ਬਦ ਸੁਰਤ ਮਨ ਮਨ। ਸਤਿਗੁਰ ਕਿਰਪਾ ਕਰਨ, ਤੁਹਾਡਾ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਥਾਂ ਪਵੇ, ਔਰ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸ਼ਬਦ ਸੁਰਤ ਦਾ ਵਿਆਸ ਬਖਸ਼ਣ। ਜਦੋਂ ਵੀ ਸਵੇਰੇ ਨੀਂਦ ਚੋਂ ਜਾਗ ਖੁੱਲਦੀ ਹੈ, ਉੱਠਦਿਆਂ ਸਾਰ ਦੋ ਚਾਰ ਮਿੰਟ ਜ਼ਰੂਰ ਆਪਣੀ ਸੁਰਤ ਟਿਕਾ ਕੇ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ।

0: ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: कैलगरी विद 24 घंटे 7 दिन चलने वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अति होर जानकारी ले कॉल करो 403-454-0347 403-454-0347। रासा प्लेडियम दा पता है 202 17th Avenue, साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 Hopewell Place, ਨਾਰਥ ਈਸਟ ਕੈਲਗਰੀ।

0: ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

अब अपने प्रीतम स्यों बन आई, अब अपने प्रीतम

सगल सुख सागर दर्शन गुरु सगल सुख सागर। तू सतगुर चौं जुगी आप।

ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਪਹਿਮਹੱਲੇ ਪਹਿਲੇ ਕੇ ਲਿਖੇ ਢੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ ਮਹਲਾ ਦੂਜਾ ਜੇ ਸਾਉ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੈ ਤਿਲ ਬਾੜ ਜਿਉ ਸੁੰਜੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਐ ਫੁਲੀਐ ਬਪੜੇ ਪੀਤਨ ਵਿੱਚ ਸੁਆਹ ਪੌੜੀ ਆਪੀ ਨੇ।

ਜੀ ਅਗਰ ਅਸਨ ਡਿੱਠੋ ਚਾਓ ਦਾਤਾ ਕਰਤਾਪ ਤੂੰ ਤੁਸ ਦੇ ਵਿਕਰੇ ਪਸਾਓ ਤੂੰ ਜਾਣੋ ਹੀ ਸਭ ਸੇ ਦਿਲ ਐਸੇ ਜਿੰਦ ਕਵਾ ਕਰ ਅਸਨ ਡਿੱਠੋ ਚਾਓ ਕਰ ਅਸਨ ਡਿੱਠੋ ਚਾਓ।

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਰ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਰ।

0: ਹੁਕਮ ਸਮਾਏ ਲੈ ਕਿਨਾ ਹੁਕਮ ਕਰੇ ਵਿਲਾਸ ਇੱਕ ਨਾ ਪਾਣੇ ਕੱਢ ਲੈ ਕਿਨਾ ਮਾਇਆ ਵਿੱਚ ਨਿਵਾਸ ਆਖਣਾ ਜਪੀ ਜੇ ਕਿਸੇ ਆਣੇ ਰਾਸ
1: ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪਰਦਾਸ ਹੌੜੀ ਨਾਨਕ ਜੀ ਉਪਾਏ ਕੈ ਲਿਖਣਾ ਵੇ ਧਰਮ ਬਹਾਲ ਉਥੇ ਸੱਚ।

ਨਾਨਕ ਜੀ ਉਪਾਇ ਕਹਿ ਲਿਖਣਾ ਮੈਂ ਤਰੰਬ ਹਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵਾਕੜੇ ਜੇ ਜਮਾਲਿਆ ਤਾਉ ਨ ਪਾਇਨ ਕੂੜਿਆ ਮੁਕਾਲੇ ਤੋਂ ਜਗ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਕੇ ਠੱਗਣ ਵਾਲਿਆ ਲਿਖਣਾ ਮੈਂ ਤਰੰਬ ਹਲਿਆ।

0: ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਗ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਪਹਾੜ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਬ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਭਾਕੀ ਨਾਏ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੇ ਭੋਗ ਭੋਗ ਕੈ ਹੋਏ ਬਸਮਣ ਔਰ ਸਦਾਇਆ ਵੱਡਾ ਹੋਆ ਗੁਣੀ ਦਾ ਗਲ ਸੰਗਲ ਤਤ ਚਲਾਇਆ ਅੱਗੇ ਕਰਨੀ।

0: ਮਹੱਲਾ ਪਹਿਲਾ ਭੈ ਵਿੱਚ ਪਨ ਵਹਿ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਹਾੜ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲ ਤਲਾਂਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆ ਪਾਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੀਆਂ ਕੰਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੈ ਮੰਗ ਤੇ ਗਿੜਮੁੜ ਪੂਰੈ ਤਾਲ ਬਾਜਾਰੀ ਬਾਜ਼ਾਰ ਮਹਿ ਆਏ ਕਢੈ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੰਦੜੇ ਲੱਖ ਟੱਕਿਆਂ ਕੇ ਹਾਰ ਜਿਤ ਤਨ ਪਾਈ ਨਾਨਕਾ ਇਹ ਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਔਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵ ਦਾ ਕੋਲ

ਵਿੱਚ ਆਪਣੀ ਤਨ ਅੰਦਰੀ ਸਤਿਗੁਰ ਪਾਇਆ, ਇਹ ਜੀਵ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

0: ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਉਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜਨ ਜਲ ਨਾਨਕ ਮੂਸੇ ਗਿਆਨ ਵੀ ਹੁਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ ਉੱਡ ਉਡਰਾਵਾ ਚਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਾਸਾ ਸੁਐ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ ਪੌੜੀ ਨਾਓ ਤੇਰਾ ਨੰਕਾਰ ਹੈ ਲੈ ਲੈ

0: ਭਰੀਏ ਪਾਈਏ ਭਰੀਏ ਪਾਈਏ
1: ਹੋੜੀ ਨਾਮ ਤੇਰਾ ਨਿਰਕਾਰ ਹੈ ਨਾ ਲੈ ਨਰਕ ਨਾ ਜਾਈਏ ਜੀਓ ਫਿਰ ਸਭ ਤਿਸਦਾ ਦੇਖਾ ਜਿਹਾ ਗਵਾਈਏ ਜੇ ਲੋੜਾ ਚੰਗਾ ਆਪਣਾ ਕਰ ਪੁਨ ਹੋਣੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ ਇਸ ਗ੍ਰਹਿ ਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ

ਮੁਸਲਮਾਨਾਂ ਸਿਰਫ ਸ਼ਰੀਅਤ ਪੜ ਪੜ ਕਰੇ ਬੇਟਾ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਲਾਈ ਸਲਾਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਤਾ ਬੁਜਾਗਰ ਵਸ ਬੇਕਾਰ ਜੋਗੀ ਸੁਣ ਧਿਆਉਣ ਜੇ ਤੇ ਅਲਖ ਨਾਮ ਕਰਤਾ ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਖ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਾਰਾ ਬਵੇਕਾਰ ਇੱਕ ਹੋਦਾ ਖਾਏ ਚਲੇ ਅਥਾਉ ਤਿਨਾ ਪੀ ਕਾਇਕਾ ਜਲ ਥਲ ਜੀਆਂ ਪੂਰੀਆਂ ਲੋਹਾ ਕਾਰਾ ਕਾਰ ਓਏ ਜੇ ਆਖੇ ਸੋ ਤੂੰ ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾ ਭੁੱਖ

0: ਤਿਆ ਪਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪਈ ਘੁਮਿਆਰ ਘੜ ਪਾਂਡੇ ਇੱਟਾ ਕੀਆਂ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸੱਚ।

ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਅਨਕਰ ਪ੍ਰਗਟ ਆ ਚੁਣਾਇਆ, ਸਤਿਗੁਰ ਦੇ ਸਦਾ ਮੁਕਤ ਹੈ ਜਿਸ ਵਿੱਚੋਂ ਮੋਹ ਚੁਕਾਇਆ, ਬਿਨ ਸਤਿਗੁਰ ਕਿਰਿਆ ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆ ਚੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਸ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਜਿੱਤ ਲਾਇਆ, ਜਗ ਜੀਵਨ ਦਾਤਾ ਪਾਇਆ।

0: ਮਹੱਲਾ ਪਹਿਲਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੀ ਉਪਾਇਆ, ਹੋਂ ਮੈਂ ਪੂਜੈ ਤਾ ਦਰਸੂ ਜੈ, ਗਿਆਨ ਵੀ ਹੋਣਾ ਖਤ ਖਤ ਲੂਜੈ, ਨਾਨਕ ਹੁਕਮੀ ਲਿਖੀਐ ਲੇਖ, ਜੇ ਹਾਵੇ ਕਹਤੇ ਹਾਵੇ ਮਹਲਾ ਦੂਜਾ,
1: ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਇਹ ਬੰਧਨਾ ਫਿਰ ਫਿਰ ਜੋ ਨਿਪਾਹੇ, ਹਉ ਮੈਂ ਕਿਥੋਂ ਉਪਜੈ ਕਿ ਸੰਜਮ ਇਹ ਜਾਏ, ਹਉ ਮੈਂ ਇਹ ਹੁਕਮ ਹੈ ਭੈ ਕਿਤ ਫਿਰਾ, ਹਉ ਮੈਂ ਤੀਰਕ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜੜੋ, ਇਤ ਸੰਜਮ ਦੁਖ ਜਾਹੇ, ਮੌੜ ਸੇਵ ਕੀਤੀ ਸੰਤੋਖ।

0: ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਭੈਰ ਨਾ ਰੱਖਿਓ ਕਰ ਸੋ ਕਿਰ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੱਤੇ ਵਿਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੁਰ ਅੰਮ੍ਰਿਤ

0: ਉਪਮਾਲਾ ਪਹਿਲਾ ਪੁਰਖਾ ਬਿਰਖਾ ਤੀਰਥਾਂ ਤੱਟਾਂ ਮੇਗਾ ਖੇਤਾ ਦੀਪਾ ਲੋਆ ਮੰਡਲਾਂ ਖੰਡਾਵਰ ਭੰਡਾਂ ਅੰਡ ਜੇਰ ਜੁਤ ਬੁਝਾ ਹਾਣੀ ਸੇਤ ਜਾਂ ਸੋਮਿਤ ਜਾੜੇ ਨਾਨਕਾ ਸਾਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੇ ਸਭ ਵਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਭੀ ਕਰਨੇ ਤਾ ਸੋ ਕਰਦਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਤਿਸ ਦੀਵਾਨ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗ ਰਾਮ ਰਣ ਮੈਂ ਛੁੱਟੈ ਪ੍ਰਾਣ ਲੱਖ ਸੁਰਤੀ ਲੱਕਿਆ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੈ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ।

ਤੂੰ ਸੱਚ ਵਰਤਾਇਆ, ਜਿਸ ਤੂੰ ਤੇ ਤਿਸ ਮਿਲੇ ਸੱਚ ਤਤਰੀ ਸੱਚ ਕਮਾਇਆ। ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

हर अमृत भगत भंडार है गुर सतगुर पासे राम राजे।

ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਰ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਰ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ।

ਭਗਤ ਰਹਿਣ ਭਾਵਦੇ ਦਰਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਰੇ ਦਾ ਢੋ ਨਾ ਲੈਣੀ ਧਾਵਦੇ ਇੱਕ ਮੁੱਲਾਂ ਬੁੱਝਣ ਆਪਣਾ ਨੋ ਦਾਬ ਗਣਾਏ ਦੇ ਹਉ ਢਾਡੀ ਕਾ ਨੀਚ ਜਾਤ ਹੋ ਤੁਮ ਜਾ ਸਦਾਏ ਦੇ ਤਿੰਨ ਮੰਗਾ ਜੇ ਦੂਜੇ ਧਿਆਏ ਦੇ ਤਿੰਨ ਮੰਗਾ ਜੇ

0: मत थोड़ी सेवक बाई मत थोड़ी सेवक बाई सेव
1: ਜਾਨ ਮਹਿੰਦਾ ਤਲੀ ਖਾਕ ਜੇ ਮੇਰੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋ ਇੱਕ ਮਨ ਲੱਖ ਧਿਆਈਏ ਪਾਲਤੇ ਵੇਹੋ ਪਾਈਏ ਜੇ ਵੇਹੀ ਘਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ ਮਾ ਥੋੜੀ ਸੇਵ ਗਵਾਈਏ ਮਾ ਥੋੜੀ ਸੇਵ ਗਵਾਈਏ।

0: ਕਰੇ ਸ਼ਿਕਾਰ, ਉੱਚੇ ਕੁਕਹਿ ਵਾਦਾ ਗਾਵੇ ਜੋਤਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜਹਿ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾ ਵਹਿ ਮੰਗੈ ਮੁਖ ਦੁਆਰ, ਜਤੀ ਸਦਾ ਵਹਿ ਜੁਗਤ ਨ ਜਾਣੇ ਛੱਡ ਬਹਿ ਕਰਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੈ, ਪਤ ਪਰਮਾਣਾ ਪਿੱਛੇ ਪਾਈਐ ਤਾਂ ਨਾਨਕ ਤੋਲੇ ਅਜਾਪੈ ਮਹਲਾ ਪਹਿਲਾ।
1: ਵਧੀ ਸਵਜਗ ਨਾਨਕ।

ਔੜੀ ਧੁਰ ਕਰਮ ਜਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਚ ਨਹੀਂ ਤੁਧ ਵੇਖੀ ਜਗ ਪਾਇਆ ਇਕਨਾ ਨੂੰ ਤੂੰ ਮੇਲਾ ਇੱਕ ਆਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆ ਬੁਝਾਇਆ ਸਹਿਜੇ ਸੱਚ ਸਮਾਇਆ ਸਹਿਜੇ ਸੱਚ ਸਮਾਇਆ।

0: ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਭਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕਉ ਜਾਣੈ ਭੇਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤੈ ਆਤਮਾ ਆਤ ਬਾ ਵਾਸੁਦੇਵ ਸਜੇ ਕਉ ਜਾਣੈ ਭੇਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਪਹਿਲਾ।

0: ਭਾਰੀ ਪੜਿਆ ਹੋਵੇ ਗੁਨੇਗਾਰ ਤੋਂ ਵੀ ਸਾਧਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਧਰ ਕੇ ਗਿਆ ਹਾਰੀਐ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਐ ਮੋ ਚੱਲੇ ਸੁਅਕੇ ਮਾਰੀਐ ਮੋ ਚੱਲੇ ਸੁਅਕੇ ਮਾਰੀਐ
1: ਦਰਸ਼ਨ ਮਾਂਗੋ ਦੇਹ ਪਿਆਰੇ

ਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ।

0: ਬਿਮਲ ਬੁੱਧ ਸਤਿਗੁਰ ਸਾਮਾਨੋ ਆਜੂਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੂਨੀ ਸੰਭੋ ਪੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਬੋ ਅਗੇ ਗਹਿਨ ਪ੍ਰਮ ਪ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਿਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਵਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਬਗਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ
1: ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮੇ ਉਧਾਰ ਅਹਿਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਧ ਨਾਨਕ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਇਆ ਤਾਰਿਓ ਗੁਰ ਅਰਜਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ ਜਬ ਲੋ ਨਹੀਂ ਭਾਗ ਲੀਲਾਰੀ ਉਦੈ ਤਬ ਲੋ ਭ੍ਰਮ ਤੇ ਫਿਰ ਤੇ ਪੋਤਾਇਓ ਕਲ ਕੋਰ ਸਮੁੰਦਰ ਮੈਂ ਬੂਡਤ ਥੇ ਕਬੂ ਮਿਟੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ।

0: ਪੈਨਰ ਪੋ ਮਾਣਿਓ ਲਾਖ ਮੈਂ ਲੱਖ ਲਖਾਇਓ ਅਗਮ ਗੋਚਰ ਗਤ ਕਬੀਰ ਸਤਿਗੁਰ ਪਰਚਾਇਓ ਗੁਰ ਪਰਚੇ ਪ੍ਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਪਰ ਸਰਸੋ ਪਰ ਪਰਾਇਓ ਗੁਰ ਗਮ ਪਰਮਾਨ ਅਜ਼ਰ ਜ਼ਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਾ ਲੁਚਰੈ ਤੋ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਹਰ ਨਿਧਰਿਓ ਸੁਨ ਸਹਿ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਾ ਲੁਚਰੈ ਤੈਂ ਜਨ ਕੇ ਕਲਸ ਦਿਪਾਇਓ ਸੋਰਠੇ ਗੁਰ ਅਰਜਨ ਪੁਰਖ ਪ੍ਰਮਾਨ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਥਾ ਤੋ ਸਤਿਗੁਰ ਸੰਘੇਤ ਨਾਮ ਲਾ ਜਾ ਗੁਦਰਿਓ ਜਗਤ ਉਧਾਰਨ ਨਾਮ ਸਤਿਗੁਰ ਤੁੱਠੇ ਪਾਇਓ ਅਬ ਨਾਹੀਂ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ
1: ਜੋਤ ਰੂਪ ਹਰਿ ਆਪੇ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਤਾਰੇ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮੇ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪਰਮਾਨ ਪੁਰਖ ਗੁਰੂ ਅਰਜੁਨ ਪਿਖੋ ਨੈਣ ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰੇ ਆਦ ਪੁਰਖ ਪਰਤਖੇ ਲਿਖਿਓ ਅੱਛਰ ਮਸਤਕ ਤੁਰੇ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥੁਰਾ ਮੂਰਤ ਸਦਾ ਸਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗੇ ਬੇਤਰੋ
2: ਤੇਹ ਜਨ ਜਾਚੋ ਜਗਤ੍ਰ ਪਰਜਾਨੀਅਤ ਬਾਸੁਰ ਰਹਿਣ ਬਾਸ ਜਾਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ੁਰ ਕਹਿ ਰੰਗ ਰੰਗਿਓ ਬਾਸ ਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ ਭਗਤ ਕਹਿ ਹੇਤ ਪਾਏ ਰਹਿਓ ਮਿਲ ਰਾਮ ਸਿਉ ਅੰਤ ਨਾ ਪਾਵਤ ਦੇਵ ਸਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਧਰੀ ਜਗ ਔਰ ਨਾ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਦ ਚੂਕੈ ਰੇ ਮਨ ਭੇਦ ਵਿਭੇਦ ਨਾ ਜਾਣ ਬੀਓ।

0: ਸਰਨ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ
1: ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸੋ ਕੁਰਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਦ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ।

साहिब जी बिलावल मोहल्ला पंजवा छंत एक ओंकार सतगुर प्रसाद

संत संग लेव लागी आनंद आनंदन वजहे वाजे अहं

ਵਾਰਿਆ, ਜਿਸ ਵੇਲੇ ਖਸਮ ਸੰਭਾਲਿਆ, ਜਿਨਕਾਰ ਉਪਦੇਸ਼ ਗਿਆਨਾਂ ਜਾਂਦੀਆਂ ਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰਾਂ ਬਹੁਤਾ ਵਿਰਲ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

ਮਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਤੋ ਤਿਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਐਸਕ ਹੋਆ ਤਿਤ ਕਰ ਅਨਹਦ ਬਾਟੇ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਟ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਰਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਹੇ
ਨਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ ਦਾ ਚੌਂਕੇ ਆਨੰਦ ਸਾ

ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ, ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: ਸਿਮਲ ਰੁਖ ਸਰਾਇਰਾ ਅਤ ਦੀਰਕ ਅਤ ਮੁਚ ਓਏ ਜਿਆਵੇਂ ਆਸ ਕਰ ਜਾਈ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋਨੇ ਵੇ ਆਪ ਕੋ ਪਰ ਕੋਨੇ ਵੇ ਨਾ ਕੋਏ ਦਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਹੋ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀ ਨਿਵਾਏ ਕਿਆ ਥੀ ਹੈ ਜਰ ਦੇਖ ਸੁਦੇ ਜਾਏ ਮਹਲਾ ਪਹਿਲਾ
1: ਪਾੜ ਪੁਸਤਕ ਸੰਧਿਆ ਬਾਦਨ ਸਿਲ ਪੁਜਸ ਬਗਲ ਸੁਮਾਧਨ ਮੁਖ ਝੂਠ ਵਿਭੂਖਣ ਸਾਰੰ ਤ੍ਰੈ ਪਾਲ ਤੈ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕੜ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਧਿਆਉ ਪ੍ਰਣ ਸਤਿਗੁਰ ਵਾਟ ਨ ਪਾਏ ਪੌੜੀ ਕੱਪੜ ਰੂਪ ਸੁਹਾਵਣਾ ਛੱਡ

ਅਪਣੇ ਰੂਪ ਸੁਹਾਵਨਾ, ਛੱਡ ਦੁਨੀਆਂ ਅੰਦਰ ਜਾਵਨਾ, ਮੰਦਾ ਚੰਗਾ ਆਪਣਾ ਭੇ ਕੀਤਾ ਪਾਵਨਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜ ਅੱਗੇ ਜਾਵਨਾ, ਨੰਗਾ ਦੋ ਚਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ

0: ਪੁਰਾਣਾ ਸੁੱਟਿਆ ਪੀ ਫਿਰ ਪਾਇਆ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਿਆ।
1: ਨਾ ਮੰਨਿਆ ਪਤ ਉਪਜੈ ਸਾਲਾ ਹੀ ਸਾਸੂ, ਦਰਗੇ ਅੰਦਰ ਪਾਈਐ ਦਰਗੇ ਅੰਦਰ ਪਾਈਐ ਤਗ ਨਾ ਤੂੰ ਤਸਪੂਤ ਮਹੱਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਤੁਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਵਾ ਤਗ ਨਾ ਅੱਖੀ, ਵੇ ਤਗਾ ਆਪੇ ਵੱਤੇ ਵੜ ਧਾਗੇ ਵਰਕਤੈ, ਲੈ ਪਹਾੜ ਕਰੇ ਵਿਆਹ ਹੋ ਕੜ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾਂ ਇਹੋ ਵਡਾ, ਮਨ ਅੰਦਾ ਨਾ ਸਜਾਨ ਔਰ ਸਾਹਿਬ ਹੋਏ।

ਦਿਆਲ, ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮੈਨੂੰ ਚਿੰਦਿਆ ਸੋ ਫਲ ਪਾਏ ਸੀ।

ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਪੇ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰ ਅਸਰ ਧੰਦਿਆਂ ਲਾਏ ਦਾ ਨਦਰ ਪੱਠੀ ਜੇਕਰੇ ਸੁਲਤਾਨਾ ਘਾਹ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ

0: ਜੇ ਮੋਹਾ ਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਅੱਗੇ ਮੈਂ ਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕੇ ਅੱਗੇ ਸੋ ਮਿਲੇ ਜੇ ਖਟੇ ਕਾਲੇ ਦੇ ਬਾਲਾ ਪਹਿਲਾ
1: ਜਿਉਂ ਜੋਰੂ ਸਰਣਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਕੋਈ ਖੁਆਰ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਤੁਹੇ ਸੁੱਚੇ ਸੇ ਨਾਨਕ।

ਬਧੇ ਜਮਪੁਰ ਜਾਏ ਮਹਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਰਜਗ ਸੰਭਾਹੇ ਨਾਨਕ ਜਿਨੀ ਗੁਰਮੁਖ ਪੂਜਿਆ ਤਿੰਨਾ ਸੂਤਕ ਨਾਹੇ ਪੌੜ ਸਤਿਗੁਰ ਵੱਡਾ ਕਰ ਸਾਲਾਹੀ ਹੈ।

ਸਤਿਗੁਰੂ ਬਟਾ ਕਾਸਾ ਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਰਤ ਦਾ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੈ ਨੌਣੇ ਤਪਾਈਆਂ।

ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਐ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੋਚਾ ਹੋਏ ਕਿ ਜੇ ਵਿਆ ਲੱਗਾ ਪੜਨ ਸਲੋਕ ਕੋਤੀ ਜਾਏ ਸੱਟਿਆ ਕਿਸ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੇਸੰਤਰ ਦੇਵਤਾ ਲੂਣ ਪੰਜਵਾਂ

0: ਸਿੱਧ ਮੁਕਤ ਥੁੱਕਾ ਪਾਏ ਮਹੱਲਾ ਪਹਿਲਾ।
1: ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਵੀ ਆ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿੱਤ ਜਾ ਮੇਰਾ ਜਾਨ। ਸੋ ਕਿਉਂ ਮੰਦਾ ਆਖੀਐ ਜਿੱਤ ਜਾ ਮੇਰਾ ਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿੱਤ ਮੁਖ ਸਦਾ ਸਾਲਾ ਹੀ ਐ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸਹਿਚੈ ਦਰਬਾਰ। ਔਰ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਨ ਕਟੀਐ।

0: ਪਾਣਾ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਕੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ। ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਖਾਹ, ਦਿਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਰ, ਦਿਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਰ। ਦਰ ਲੈ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀਓ ਗੱਲ ਆਪੇ।

0: ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੇ ਧਾਰੀਐ, ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਰੇ ਮਨੋਂ ਵਿਸਾਰੀਐ, ਆਪਣਾ ਤੇ ਆਪਣਾ ਆਪੇ ਕਾਜ ਸਵਾਰੀਐ, ਆਪਣਾ ਤੇ ਆਪਣਾ ਆਪੇ ਕਾਜ ਸਵਾਰੀਐ।
1: ਆਸਾ ਮਹਲਾ ਚੌਥਾ, ਜਿਨ੍ਹਾਂ ਪਹਿਟਿਆ ਮੇਰਾ

ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਬੀ ਨਤਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹ ਪਾਸਾ ਢਾਲੀਏ ਕਿਛਲਾਹੇ ਉੱਪਰ ਘਾਲੀਏ ਕਿਛਲਾਹੇ ਉੱਪਰ ਘਾਲੀਏ।

0: ਬਾਤ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਰ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਰ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾਏ ਮੌਕਾ ਕਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹਨੇ ਆਓ ਮਹੱਲਾ ਦੂਜਾ
1: ਨਾਲ ਪਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਪਿਆਣੇ ਦੋਸਤੀ ਵੱਡਾ ਰੂਸਿਓ ਨੇ ਪਾਣੀ ਅੰਦਰ ਲੀਕ ਜਿਉਂ ਦਿਸਦਾ ਥਾਉ ਨਾ ਤੇ ਹੋ ਮਹੱਲਾ ਦੂਜਾ
0: ਹੋਏ ਇਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਕਰੇ
1: ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ।

ਹਰੀ ਨਾਨਕ ਅੰਤਰ ਜਾਪਨੀ ਹਰਤਾ ਕੇ ਭਾਰਾਵਾਰ ਆਪ ਕਿਰਾਏ ਸਾਖੀ ਵੀਰ ਆਪ ਕਿਰਾਏ ਮਾਰ ਇੱਕ ਨਗਲੀ ਜੰਜੀਰੀਆਂ ਇੱਕ ਤੁਜਰੇ ਵਸਿਆਰ ਆਪ ਕਿਰਾਏ ਕਰੇ ਆਪ ਹੋ ਕੈਸੇ ਹੋ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡਿਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾ, ਸੋ ਕਰਤਾ ਕਾਦਰ ਕਰੀਮ ਜੀ ਜੀਆਂ ਰਿਤ ਸੰਭਾਹੇ। ਸਾਈ ਕਾਲ ਸਮਾਵਣੀ ਤੁਰ ਛੋਟੀ ਤਿੰਨੇ ਪਾ, ਨਾਨਕੇ ਕੀ ਬਾਰੀ ਉਹ ਦੂਜੀ ਨਾਹੀਂ ਜਾ, ਸੋ ਕਰੇ ਜਿਤ ਸਿਰ ਜਾ, ਸੋ ਕਰੇ ਜਿਤ ਸਿਰ ਜਾਏ।

0: ਨਹੀਂ ਚੱਲ ਚਾਰ ਚਾਰ
1: ਪੌੜੀ ਵੱਡੀ ਵੱਡਾ ਭਾਰ ਤੇਰਾ ਮਤਬਾ ਰਲ ਪ੍ਰਾਣ ਕਾ ਜਪ ਕਰਤਬਾ ਜੇ ਅੰਤ ਤੀ ਉਹ ਸਭ ਜਾਣ ਲਾ ਸਮਝ ਤੇਰ ਵਸ ਤੇਰਾ ਕਰਪਨਾ ਤੇਰਾ ਕਰ ਅਨੰਦ ਦਾਇ ਤੁਧ ਕਰ ਮਾਨ ਮਹਿਤਾ ਤੇਜ ਆਪਣਾ ਆਪ ਜਰ ਸਰਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ,

ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ

ਸਾਸ ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਹਰ ਸੰਤਨ ਪਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲੈ ਹਰ ਜਸ ਲਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਹੈ ਸਮੂਹ ਭਇਆ ਗਇਆ ਵੇ ਜੋਗੋ ਰਾਮ ਮੇਲ ਸੰਤ ਆਏ ਪ੍ਰਭ ਧਿਆਏ ਬੜੇ ਅਚਰਜ ਜਾਨੀਆਂ ਮੇਲੇ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ

0: संत संग लेव लागे वाहे गुरु जी का खालसा वाहे गुरु जी की फतह। बिलावल महला पंजवा छंत एक ओंकार सतगुर प्रसाद मंगल साज भया प्रभ अपना गाया राम अविनाशी वर सुनिया मन उपजया चाया राम।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਵਡਭਾਗੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਸ ਜੀ ਨੇ ਰਹਿਮਤ ਕੀਤੀ ਹੈ ਜੋ ਇਹ ਸਮਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਅਸੀਂ ਬਤੀਤ ਕਰਨ ਦਾ ਯਤਨ ਕਰ ਰਹੇ ਹਾਂ, ਸਤਿਗੁਰੂ ਜੀ ਦੀ ਮੱਤ ਲੈਣ ਦਾ ਜੋ ਇਹ ਸੁੰਦਰ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਤਿਗੁਰੂ ਜੀ ਦੀ ਮੱਤ ਅਨੁਸਾਰ ਚੱਲਣਾ ਆਵੇ, ਸਤਿਗੁਰੂ ਜੀ ਦੀ ਮੱਤ ਨੂੰ ਵਿਚਾਰਦਿਆਂ ਹੋਇਆਂ ਜੀਵਨ ਸਾਡਾ ਇਸ ਦੇ ਮੁਤਾਬਕ ਬਣ ਜਾਏ। ਜੋ ਇਹ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਸਾਂ ਆਰੰਭ ਕੀਤੀ ਹੈ, ਅੱਜ ਇਸ ਦੀ ਅਸੀਂ ਚੌਥੀ ਪੌੜੀ ਦੀ ਵਿਚਾਰ ਨਾਲ ਸਬੰਧਤ ਹੋਣ ਦਾ ਯਤਨ ਕਰ ਰਹੇ ਹਾਂ, ਜੋ ਕਿ ਅਸੀਂ ਆਮ ਤੌਰ ਤੇ ਦੀਵਾਨਾਂ ਦੀ ਸਮਾਪਤੀ ਉਪਰੰਤ ਇਹ ਪਾਵਨ ਬਾਣੀ ਦਾ ਪਾਠ ਕਰਕੇ ਫਿਰ ਅਸੀਂ ਅਰਦਾਸ ਬੇਨਤੀ ਵਿਚ ਸ਼ਾਮਲ ਹੋ ਜਾਂਦੇ ਹਾਂ। ਸਤਿਗੁਰੂ ਗਰੀਬ ਨਿਵਾਸ ਜੀ ਨੇ ਅੱਜ ਇਸ ਚੌਥੀ ਪੌੜੀ ਦੇ ਅੰਦਰ ਸਾਡੇ ਤੇ ਬਖਸ਼ਿਸ਼ ਕੀਤੀ ਹੈ ਔਰ ਸਾਡੀ ਜ਼ੁਬਾਨ ਤੇ, ਸਾਡੀਆਂ ਕੰਨਾਂ ਅੰਦਰ, ਸਾਡੀਆਂ ਅੱਖਾਂ ਅੰਦਰ, ਸਾਡੇ ਜੀਵਨ ਅੰਦਰ ਇਹ ਵਿਚਾਰ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ। ਪੜਾਂਗੇ ਤੇ ਅੱਖਾਂ ਅੰਦਰ, ਸੁਣਾਂਗੇ ਤੇ ਕੰਨਾਂ ਅੰਦਰ, ਔਰ ਜ਼ੁਬਾਨ ਨਾਲ ਇਸ ਬਾਣੀ ਦਾ ਪਾਠ ਕਰਦੇ ਹਾਂ, ਸੱਚਮੁੱਚ ਹੀ ਕਿਤੇ ਸਾਨੂੰ ਇਹ ਦ੍ਰਿੜ ਹੋ ਜਾਏ, ਪਤਾ ਲੱਗ ਜਾਏ, ਸਾਡੇ ਜੀਵਨ ਅੰਦਰ ਇੱਕ ਵਿਸ਼ਵਾਸ ਵੱਧ ਜਾਏ, ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਸਰਾ ਸੱਚਾ ਨਾਮ ਹੈ, ਉਹ ਸਦਾ ਥਿਰ ਰਹਿਣ ਵਾਲਾ ਪਰਮੇਸ਼ਰ ਦਾ ਨਾਮ, ਉਪਦੇਸ਼, ਗਿਆਨ, ਭਾਵ, ਗੁਣ ਮੇਰਾ ਆਸਰਾ ਹਨ। ਸੰਸਾਰ ਵਿਚ ਰਹਿੰਦਿਆਂ ਮਨੁੱਖ ਆਸਰਾ ਭਾਲਦਾ, ਆਸਰੇ ਦੀ ਲੋੜ ਹੈ। ਸੱਚਮੁੱਚ ਹੀ ਅਸੀਂ ਆਸਰੇ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੇ, ਭਾਵੇਂ ਸਾਨੂੰ ਦੁਨਿਆਵੀ ਪੱਖ ਤੋਂ, ਸਮਾਜਿਕ ਪੱਖ ਤੋਂ ਕਿਸੇ ਸਰੀਰ ਦਾ ਆਸਰਾ ਲੈਣਾ ਪਵੇ, ਭਾਵੇਂ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਅੰਨ ਪਾਣੀ ਦਾ ਆਸਰਾ ਲੈਣਾ ਪਵੇ, ਗਰਮੀ ਸਰਦੀ ਤੋਂ ਬਚਣ ਵਾਸਤੇ ਸਾਨੂੰ ਕੱਪੜਿਆਂ ਦਾ ਸਹਾਰਾ ਵੀ ਲੈਣਾ ਪੈਂਦਾ, ਸਾਨੂੰ ਹੋਰ ਕਈ ਸਾਧਨਾਂ ਦਾ ਆਸਰਾ ਲੈਣਾ ਪੈਂਦਾ, ਔਰ ਜਿਵੇਂ ਨਜ਼ਰ ਕਮਜ਼ੋਰ ਹੋ ਜਾਏ ਐਨਕ ਦਾ ਸਹਾਰਾ ਲੈਣਾ ਪੈਂਦਾ, ਕੰਨਾਂ ਤੋਂ ਸੁਣਨਾ ਘੱਟ ਹੋ ਜਾਏ ਤਾਂ ਸਾਨੂੰ ਉਸ ਮਸ਼ੀਨ ਦਾ ਸਹਾਰਾ ਲੈਣਾ ਪੈਂਦਾ ਜਿਸ ਦੇ ਆਸਰੇ ਸੁਣਿਆ ਜਾ ਸਕੇ, ਦੰਦ ਕਮਜ਼ੋਰ ਹੋ ਜਾਣ ਤਾਂ ਨਕਲੀ ਦੰਦਾਂ ਦਾ ਸਹਾਰਾ ਲੈਣਾ ਪੈਂਦਾ, ਲੱਤਾਂ ਕਮਜ਼ੋਰ ਹੋ ਜਾਣ ਤਾਂ ਖੂੰਡੀ ਦਾ ਸਹਾਰਾ ਲੈਣਾ ਪੈਂਦਾ। ਇਤਿਆਦਕ ਜੇ ਸਾਡੀ ਕੋਈ ਸਮਾਜਿਕ ਪੱਖ ਤੋਂ ਘਾਟ ਕਮਜ਼ੋਰੀ ਹੋਵੇ ਤਾਂ ਅਸੀਂ ਆਪਣੇ ਮਿੱਤਰਾਂ, ਸੰਗੀਆਂ, ਸਾਥੀਆਂ ਦਾ, ਭੈਣ ਭਰਾਵਾਂ ਦਾ ਵੀ ਆਸਰਾ ਲੈ ਕੇ
ਆਪਣੀ ਆਰਥਿਕ ਸਮਾਜਿਕ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰਦੇ ਹਾਂ। ਇਹਦੇ ਚ ਕੋਈ ਸ਼ੱਕ ਨਹੀਂ, ਆਸਰੇ ਲੈ ਕੇ ਚੱਲਿਆ ਜਾ ਸਕਦਾ, ਸਹਾਰਾ ਲਿਆ ਜਾ ਸਕਦਾ, ਕਿਉਂਕਿ ਸਮਾਜ ਕਿਹਾ ਹੀ ਇਸ ਚੀਜ਼ ਨੂੰ ਗਿਆ ਜਦੋਂ ਅਸੀਂ ਇਕ ਦੂਜੇ ਦੇ ਸਹਾਇਕ ਬਣਦੇ ਹਾਂ। ਸਮਾਜ ਦਾ ਕੰਮ ਹੀ ਇਕ ਦੂਜੇ ਦੀ ਸਹਾਇਤਾ ਕਰਨਾ ਹੈ। ਸਤਿਗੁਰੂ ਨੇ ਉਸ ਸਹਾਇਤਾ ਤੋਂ ਵਰਜਿਆ ਨਹੀਂ, ਮਨਾ ਨਹੀਂ ਕੀਤਾ, ਇਹ ਨਹੀਂ ਆਖਿਆ ਕਿ ਮਾਂ ਦਾ ਸਹਾਰਾ ਪੁੱਤ ਨਾ ਬਣੇ, ਬਾਪ ਦਾ ਸਹਾਰਾ ਪੁੱਤ ਨਾ ਬਣੇ, ਭੈਣ ਦੇ ਨਾਲ ਪਿਆਰ ਭਰਾ ਨਾ ਕਰੇ, ਆਪਣੀ ਔਲਾਦ ਨਾਲ ਪਿਆਰ ਮਾਂ ਬਾਪ ਨਾ ਕਰਨ, ਆਪਣੇ ਵੱਡਿਆਂ ਵਡੇਰਿਆਂ ਦਾ ਸਤਿਕਾਰ ਨਾ ਕਰੋ, ਉਨ੍ਹਾਂ ਦਾ ਆਸਰਾ ਨਾ ਬਣੋ, ਬੁਢਾਪੇ ਵਿਚ ਉਨ੍ਹਾਂ ਨੂੰ ਨਾ ਸੰਭਾਲੋ। ਸਤਿਗੁਰੂ ਨੇ ਐਸਾ ਨਹੀਂ ਆਖਿਆ, ਸਤਿਗੁਰੂ ਤੇ ਆਖਦੇ ਸੰਭਾਲੋ, ਪਿਆਰ ਕਰੋ। ਸਤਿਗੁਰੂ ਨੇ ਕੱਲੇ ਮਾਂ ਬਾਪ ਜਾਂ ਪਰਿਵਾਰ ਤੱਕ ਹੀ ਨਹੀਂ, ਸਤਿਗੁਰੂ ਤਾਂ ਆਖਦੇ ਸਾਰੇ ਲੋਕਾਂ ਨਾਲ, ਹੋਰਨਾਂ ਨਾਲ ਵੀ ਪਿਆਰ ਨਾਲ ਵਿਚਰੋ, ਉਨ੍ਹਾਂ ਨਾਲ ਵੀ ਵਿਚਰੋ, ਉਨ੍ਹਾਂ ਦੀ ਵੀ ਸਹਾਇਤਾ ਕਰੋ, ਜਿੰਨਾ ਕਰ ਸਕਦੇ ਹੋ ਜਿਸ ਵੀ ਪੱਖ ਤੋਂ ਕਰ ਸਕਦੇ ਹੋ ਕਰੋ। ਸਤਿਗੁਰੂ ਨੇ ਉਨ੍ਹਾਂ ਆਸਰਿਆਂ ਨੂੰ ਨਿੰਦਿਆ ਨਹੀਂ, ਮਾੜਾ ਨਹੀਂ ਆਖਿਆ। ਹਾਂ, ਸਤਿਗੁਰੂ ਇਹ ਸਮਝਾਉਣ ਦਾ ਜ਼ਰੂਰ ਯਤਨ ਕਰਦੇ ਹੈ ਕਿ ਜੇ ਸੱਚੇ ਨਾਮ ਦਾ ਆਸਰਾ ਜੀਵਨ ਵਿਚ ਰਵੇ, ਅਸੀਂ ਸਾਰੇ ਆਸਰਿਆਂ ਵਿਚੋਂ ਸ਼੍ਰੋਮਣੀ ਆਸਰਾ ਪਰਮੇਸ਼ਰ ਦੇ ਗੁਣਾਂ ਦਾ ਬਣਾ ਲਈਏ, ਤਾਂ ਬਾਕੀ ਦੁਨਿਆਵੀ ਆਸਰੇ ਜੋ ਲੈ ਜਾ ਰਹੇ ਹਨ ਉਹ ਪਵਿੱਤਰ ਰਹਿਣਗੇ, ਉਹ ਸੋਹਣੇ ਨਿਭ ਜਾਣਗੇ, ਉਨ੍ਹਾਂ ਵਿਚ ਪਿਆਰ ਬਣਿਆ ਰਹੇਗਾ, ਉਨ੍ਹਾਂ ਵਿਚ ਵਿਸ਼ਵਾਸ ਬਣਿਆ ਰਹੇਗਾ। ਪਰ ਜੇ ਸੱਚੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ ਆਸਰਾ ਨਾ ਲਿਆ ਜਾਏ, ਟੇਕ ਨਾ ਰੱਖੀ ਜਾਏ, ਇਸ ਟੇਕ ਨੂੰ ਜੀਵਨ ਵਿਚੋਂ ਮਨਫੀ ਕਰ ਦਿੱਤਾ ਜਾਏ, ਬਾਹਰ ਕੱਢ ਦਿੱਤਾ ਜਾਏ, ਭੁਲਾ ਦਿੱਤਾ ਜਾਏ, ਤਾਂ ਜਿਹੜੇ ਦੁਨਿਆਵੀ ਆਸਰੇ ਨੇ, ਭਾਵੇਂ ਮਾਂ ਬਾਪ ਦੇ ਪੱਖੋਂ ਨੇ, ਭਾਵੇਂ ਔਲਾਦ ਦੇ ਪੱਖੋਂ ਨੇ, ਭਾਵੇਂ ਭੈਣ ਭਰਾਵਾਂ ਸੱਜਣਾ ਮਿੱਤਰਾਂ ਦੇ ਪੱਖੋਂ ਨੇ, ਸੱਚਮੁੱਚ ਇਨ੍ਹਾਂ ਚ ਕੜਵਾਹਟ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਵਿਚ ਬੇਈਮਾਨੀ ਵੀ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਅੰਦਰ ਆਸਾ ਤ੍ਰਿਸ਼ਨਾ ਵੀ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਵਿਚ ਧੋਖਾ ਵੀ ਆ ਸਕਦਾ। ਫਿਰ ਜਦੋਂ ਐਸਾ ਹੋਏਗਾ, ਸੱਚੇ ਨਾਮ ਦਾ ਆਸਰਾ ਜੀਵਨ ਵਿਚ ਨਾ ਰਵੇ, ਸਤਿਗੁਰੂ ਦਾ ਉਪਦੇਸ਼ ਜੀਵਨ ਵਿਚੋਂ ਵਿਸਰ ਜਾਏ, ਇਸ ਟੇਕ ਨੂੰ ਭੁਲਾ ਦਿੱਤਾ ਜਾਏ।

ਤੇਕ ਮੇਰੇ ਜੀਵਨ ਦਾ ਮੁੱਖ ਆਧਾਰ ਪਰਮੇਸ਼ਰ ਦੇ ਗੁਣ ਹਨ ਜੋ ਬਾਣੀ ਦੇ ਰਾਹੀਂ ਸਾਨੂੰ ਮਿਲਦੇ ਆ। ਸਾਚਾ ਨਾਮ ਮੇਰਾ ਆਧਾਰੋ, ਜੇ ਇਹ ਆਧਾਰ ਛੱਡ ਕੇ ਕੇਵਲ ਦੁਨਿਆਵੀ ਪੱਧਰ ਤੇ ਹੀ ਸਾਰੇ ਆਧਾਰ ਮੰਨ ਲੈ ਜਾਣ, ਇਸ ਆਧਾਰ ਨੂੰ ਵਿੱਚੋਂ ਕੱਢ ਦਿੱਤਾ ਜਾਏ, ਭੁਲਾ ਦਿੱਤਾ ਜਾਏ, ਗੁਰੂ ਦੀ ਬਾਣੀ ਦੀ ਵਿਚਾਰ ਨਾਲ ਸੰਬੰਧਿਤ ਹੋਇਆ ਹੀ ਨਾ ਜਾਏ, ਬਾਣੀ ਤੋਂ ਆਸਰਾ ਲਿਆ ਹੀ ਨਾ ਜਾਏ, ਤਾਂ ਫਿਰ ਸਤਿਗੁਰੂ ਜੀ ਦੇ ਮੁਬਾਰਕ ਬੋਲ ਵੀ ਨੇ ਨਾ, ਜਾ ਕਉ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਤੇ ਭੱਜ ਖਲੇ, ਸਭੋ ਭੱਜੈ ਆਸਰਾ ਚੁਕੈ ਸਭ ਅਸਰਾਓ, ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੇ ਵਾਓ। ਸਚਮੁਚ ਜੇ ਉਸ ਮਨੁੱਖ ਦੇ ਜੀਵਨ ਵਿਚ ਪਾਰ ਬ੍ਰਹਮ ਚਿੱਤ ਵਿਚ ਆ ਜਾਏ ਤਾਂ ਤੱਤੀ ਵਾਹ ਨਹੀਂ ਲੱਗਦੀ ਵਿਕਾਰਾਂ ਦੀ, ਬੁਰਾਈਆਂ ਦੀ, ਔਗਣਾ ਦੀ, ਇਹ ਜਿਹੜੀ ਨਿਰਾਸ਼ਤਾ ਵਾਰ ਵਾਰ ਆ ਕੇ ਸਤਾਉਂਦੀ ਹੈ, ਫਿਰ ਇਹ ਨਿਰਾਸ਼ਤਾ ਜੀਵਨ ਵਿਚ ਨਹੀਂ ਆਉਂਦੀ। ਸਤਿਗੁਰੂ ਆਖਦੇ ਬਾਕੀ ਤਾਂ ਆਸਰੇ ਟੁੱਟ ਜਾਂਦੇ ਨੇ, ਭੱਜ ਜਾਂਦੇ ਨੇ, ਇਸ ਆਸਰੇ ਤੋਂ ਬਿਨਾਂ ਉਹ ਆਸਰੇ ਵੀ ਫਿੱਕੇ ਪੈ ਜਾਂਦੇ ਨੇ, ਇਹ ਆਸਰਾ ਆ ਜਾਏ ਉਹ ਆਸਰੇ ਸਾਰੇ ਸੋਹਣੇ ਬਣ ਜਾਂਦੇ ਨੇ, ਉਹ ਆਸਰਿਆਂ ਸਾਰਿਆਂ ਦੇ ਵਿਚ ਹੀ ਪਿਆਰ ਬਣਿਆ ਰਹਿੰਦਾ ਆ। ਫਿਰ ਹੋਰ ਅੱਗੇ ਆਖਦੇ ਆ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਜਿਸ ਆਸਰੇ ਨੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਕਰ ਦਿੱਤੀਆਂ। ਜੇ ਹੁਣ ਇਸ ਆਸਰੇ ਗੁਰਬਾਣੀ ਵਾਲੇ ਨੂੰ, ਗੁਰੂ ਦੀ ਮੱਤ ਵਾਲੇ ਆਸਰੇ ਨੂੰ ਛੱਡ ਦਿੱਤਾ ਜਾਏ, ਕੇਵਲ ਦੁਨਿਆਵੀ ਆਸਰੇ ਲੈ ਜਾਣ ਤਾਂ ਉਨ੍ਹਾਂ ਵਿਚ ਤਾਂ ਤ੍ਰਿਸ਼ਨਾ ਵੱਧਦੀ ਹੈ। ਭੁੱਖ ਦਾ ਮਤਲਬ ਤ੍ਰਿਸ਼ਨਾ ਹੀ ਹੈ, ਤ੍ਰਿਸ਼ਨਾ ਵੱਧਦੀ ਹੈ। ਸਾਹਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਮਾਇਆ ਨੂੰ ਆਸਰਾ ਬਣਾਇਆ, ਤ੍ਰਿਸ਼ਨਾ ਵੱਧ ਗਈ, ਧੀਆਂ ਪੁੱਤਰਾਂ ਨੂੰ ਆਸਰਾ ਸਮਝਿਆ ਗਿਆ ਪਰ ਤ੍ਰਿਸ਼ਨਾ ਵੱਧ ਗਈ, ਇਹਨਾਂ ਧੀਆਂ ਪੁੱਤਰਾਂ ਵਾਸਤੇ ਮੈਂ ਆਹ ਵੀ ਕਰਦਿਆਂ, ਆਹ ਵੀ ਕਰਦਿਆਂ, ਆਹ ਵੀ ਜੋੜਦਿਆਂ, ਮੇਰੇ ਕੋਲ ਵੱਧ ਹੋਣਾ ਚਾਹੀਦਾ ਤਾਂ ਕਿ ਮੇਰੇ ਧੀਆਂ ਪੁੱਤਰ ਸੌਖੇ ਰਹਿਣ, ਉਨ੍ਹਾਂ ਵਾਸਤੇ ਵੱਧ ਸਹੂਲਤਾਂ ਹੋ ਜਾਣ, ਦੂਜਿਆਂ ਦਾ ਭਾਵੇਂ ਗਾਲੀ ਘੁੱਟ ਦਿੱਤਾ ਜਾਏ, ਦੂਜਿਆਂ ਨੂੰ ਭਾਵੇਂ ਮਾਰਨਾ ਪਵੇ, ਦੂਜਿਆਂ ਦੇ ਭਾਵੇਂ ਹੱਕ ਦੱਬਣੇ ਪੈ ਜਾਣ, ਬੇਈਮਾਨੀ ਕਰਨੀ ਪੈ ਜਾਏ, ਭੁੱਖ ਵਧੀ ਰਹੇਗੀ, ਤ੍ਰਿਸ਼ਨਾ ਵਧੀ ਰਹੇਗੀ। ਪਰ ਜੇ ਸੱਚੇ ਨਾਮ ਦਾ ਆਸਰਾ ਆ ਜਾਏ, ਪਰਮੇਸ਼ਰ ਦੇ ਗੁਣਾਂ ਦਾ ਬਾਣੀ ਦੇ ਰਾਹੀਂ ਆਸਰਾ ਮਿਲ ਜਾਏ ਤਾਂ ਫਿਰ ਇਹ ਸੰਸਾਰਕ ਭੁੱਖਾਂ ਸਾਰੀਆਂ ਹੀ ਨਾਸ਼ ਹੋ ਜਾਂਦੀਆਂ ਨੇ, ਕਿਸੇ ਪ੍ਰਕਾਰ ਦੀ ਕੋਈ ਹੋਰ ਤ੍ਰਿਸ਼ਨਾ ਨਹੀਂ ਰਹਿ ਜਾਂਦੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਇੱਥੋਂ ਤੱਕ ਵੀ ਬੜੇ ਸੁੰਦਰ ਤੇ ਪਿਆਰੇ ਬੋਲ ਰੱਖਦੇ ਐ ਤੇ ਆਖਦੇ ਐ, ਭਾਈ ਸਾਨੂੰ ਤਾਂ ਇਹ ਤਰਲਾ ਲੈਣਾ ਚਾਹੀਦਾ, ਦੁਨਿਆਵੀ ਆਸਰੇ ਰੱਖਦਿਆਂ ਹੋਇਆਂ ਦੁਨਿਆਵੀ ਆਸਰਿਆਂ ਨੂੰ, ਦੁਨਿਆਵੀ ਟੇਕਾਂ ਨੂੰ ਸੋਹਣੇ ਢੰਗ ਨਾਲ ਨਿਭਾਉਣ ਦੀ ਖਾਤਰ, ਜੇ ਸੱਚਮੁੱਚ ਸਾਨੂੰ ਦੁਨਿਆਵੀ ਰਿਸ਼ਤਿਆਂ ਨਾਲ ਪਿਆਰ ਹੈ, ਜੇ ਸੱਚਮੁੱਚ ਹੀ ਅਸੀਂ ਇਨ੍ਹਾਂ ਦੇ ਪ੍ਰਤੀ ਕੁਝ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਫਿਰ ਇਹ ਪਹਿਲਾਂ ਪਹਿਲ ਦੇ ਆਧਾਰ ਤੇ ਸਮਝ ਆ ਜਾਣੀ ਚਾਹੀਦੀ ਹੈ, ਇਨ੍ਹਾਂ ਰਿਸ਼ਤਿਆਂ ਦੇ ਪ੍ਰਤੀ ਤਾਂ ਹੀ ਕੁਝ ਚੰਗਾ ਕੀਤਾ ਜਾ ਸਕਦਾ, ਤਾਂ ਹੀ ਇਨ੍ਹਾਂ ਰਿਸ਼ਤਿਆਂ ਦੇ ਵਿਚ ਕੋਈ ਭਲਾਈ ਕੀਤੀ ਜਾ ਸਕਦੀ ਆ। ਸੱਚਮੁੱਚ ਹੀ ਜੇ ਅਸੀਂ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਅੰਗ ਪਹਿਲ ਦੇ ਆਧਾਰ ਤੇ ਬਣਾਈਏ। ਸਤਿਗੁਰੂ ਗਰੀਬ ਨਿਵਾਜ ਆਖਦੇ ਆ, ਮੈਂ ਪੱਕ ਕੀ ਪੰਧ ਨਾ ਕਰਨੀ ਕੀ ਕਾਰ, ਮੈਂ ਇੱਜ਼ਤ ਵਾਲਾ ਰਾਹ ਤੇ ਅਪਣਾਇਆ ਹੀ ਨਹੀਂ, ਮੈਂ ਕਰਨੀ ਵਾਲਾ ਕੰਮ, ਚੰਗੀ ਕਰਨੀ ਕਿਰਦਾਰ ਵਾਲਾ ਕੰਮ ਤਾਂ ਕੋਈ ਕੀਤਾ ਹੀ ਨਹੀਂ, ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜੈ ਰੂਪ ਰਹਾਂ ਵਿਕਰਾਲ, ਮੈਂ ਤਾਂ ਹਮੇਸ਼ਾ ਵਿਗੜਿਆ ਭਿਆਨਕ ਰੂਪ ਵਾਲਾ ਹੀ ਰਿਹਾ, ਮੇਰੇ ਜੀਵਨ ਦਾ ਬੜਾ ਭਿਆਨਕ ਰੂਪ ਰਿਹਾ, ਬਹੁਤ ਵਿਗੜਿਆ ਹੋਇਆ, ਬੜਾ ਟੇਢਾ ਰੂਪ ਰਿਹਾ, ਪਰ ਫਿਰ ਵੀ ਹੇ ਮੇਰੇ ਮਾਲਕ, ਤੇਰੇ ਪਾਵਨ ਸਿਧਾਂਤ ਵਿਚੋਂ, ਤੇਰੇ ਚਰਨਾਂ ਨਾਲ ਜੁੜਿਆ, ਇੰਨੀ ਕੁ ਸਮਝ ਜ਼ਰੂਰ ਆਈ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ, ਜਿਹੜਾ ਤੇਰਾ ਇੱਕ ਆਸਰਾ ਗੁਣਾਂ ਦਾ ਸਾਰੇ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦਾ, ਮੈਨੂੰ ਵੀ ਇਹੋ ਆਸ ਹੈ, ਇਹੋ ਹੀ ਆਸਰਾ ਹੈ, ਸ਼ਾਇਦ ਮੇਰਾ ਵੀ ਜੀਵਨ ਇਨ੍ਹਾਂ ਗੁਣਾਂ ਦੇ ਆਧਾਰ ਤੇ, ਇਹ ਤੇਰੇ ਦਿੱਤੇ ਹੋਏ ਗਿਆਨ ਉਪਦੇਸ਼ ਦੇ ਆਧਾਰ ਤੇ ਸ਼ਾਇਦ ਮੇਰਾ ਜੀਵਨ ਵੀ ਪਾਰ ਹੋਏਗਾ।
ਮੈਨੂੰ ਆਸ ਹੈ, ਇਹੋ ਹੀ ਆਸਰਾ ਹੈ, ਹੋਰ ਕੋਈ ਆਸਰਾ

0: ਭਾਵੇਂ ਮੇਰਾ ਜੀਵਨ ਇੱਜ਼ਤ ਵਾਲੇ ਰਾਹ ਤੇ ਨਹੀਂ ਚੱਲਿਆ, ਭਾਵੇਂ ਮੈਂ ਕਰਨੀ ਵਾਲਾ ਕੋਈ ਕੰਮ ਚੰਗਾ ਨਹੀਂ ਕੀਤਾ, ਭਾਵੇਂ ਮੇਰਾ ਜੀਵਨ ਵਿਗੜਿਆ ਹੋਇਆ ਤੇ ਬੜਾ ਭਿਆਨਕ ਰੂਪ ਵਾਲਾ ਹੈ, ਪਰ ਫਿਰ ਵੀ ਮੈਂ ਆਸ ਰੱਖਦਾ ਤੇਰੇ ਨਾਮ ਨੇ ਹੀ ਮੈਨੂੰ ਇਸ ਤੇਰੇ ਗੁਣਾਂ ਨੇ ਹੀ ਮੈਨੂੰ ਇਸ ਸੰਸਾਰ ਸਾਗਰ ਵਿਚੋਂ ਪਾਰ ਲੰਘਾਉਣ ਵਾਸਤੇ ਸਹਾਇਕ ਬਣਨਾ ਹੈ। ਸਤਿਗੁਰੂ ਗਰੀਬ ਨਿਵਾਜ ਸਾਨੂੰ ਬਖਸ਼ਿਸ਼ ਕਰਕੇ ਆਖਦੇ ਹੈ, ਦਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਾਂ ਨੇ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਮੇਰੀਆਂ ਸਾਰੀਆਂ ਇਹ ਇੱਛਾਵਾਂ ਪੂਰੀਆਂ ਕਰ ਦਿੱਤੀਆਂ, ਮੇਰੇ ਜੀਵਨ ਵਿਚ ਸ਼ਾਂਤੀ ਸੁਖ ਆਇਆ, ਮੇਰੇ ਜੀਵਨ ਵਿਚ ਸ਼ਾਂਤੀ ਆਈ ਸੁਖ ਆਇਆ, ਔਰ ਮਨ ਵਿਚ ਉਹ ਆਪ ਵੀ ਆ ਕੇ ਵਸ ਗਿਆ। ਜਦੋਂ ਸਹਿਜ ਆ ਗਿਆ, ਸ਼ਾਂਤੀ ਆ ਗਈ, ਸੁਖ ਆ ਗਿਆ, ਉਹ ਆਪ ਵੀ ਆ ਕੇ ਟਿਕ ਗਿਆ, ਕਿਉਂਕਿ ਉਹਦੇ ਆਉਣ ਨਾਲ ਹੀ ਸੁਖ ਤੇ ਸ਼ਾਂਤੀ ਆਉਣੀ ਸੀ। ਤੇ ਪਰਮੇਸ਼ਰ ਜੀਵਨ ਵਿਚ ਕਿਵੇਂ ਆਇਆ? ਗੁਣਾਂ ਦੇ ਰੂਪ ਵਿਚ। ਗੁਣ ਕਿੱਥੋਂ ਆਏ? ਸਤਿਗੁਰੂ ਜੀ ਦੀ ਪਾਵਨ ਬਾਣੀ ਵਿਚੋਂ। ਤੇ ਪਾਵਨ ਬਾਣੀ ਨੂੰ ਪੜ੍ਹਨਾ ਪੈਗਾ, ਪਾਵਨ ਬਾਣੀ ਤਾਂ ਅਸੀਂ ਪੜ੍ਹਦੇ ਹੀ ਨਹੀਂ। ਜਿਨ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਕਿਹੜੀਆਂ ਕਿਹੜੀਆਂ ਇੱਛਾਵਾਂ ਸੀ? ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਅਸੀਂ ਜੁੜੇ ਹੋਏ ਆ। ਜਦੋਂ ਅੱਗੇ ਤੋਂ ਅੱਗੇ ਵਿਚਾਰਾਂਗੇ ਤੇ ਇਸ ਪਾਵਨ ਬਾਣੀ ਦਾ ਜੋ ਵਿਚਾਰ ਹੈ, ਲੜੀਵਾਰ ਰੱਖ ਕੇ ਸਾਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ। ਇੱਛਾ ਦਾ ਮਤਲਬ ਇੱਥੇ ਕੇਵਲ ਤੇ ਕੇਵਲ ਇਹ ਨਹੀਂ ਕਿ ਮੇਰੇ ਕੋਲ ਧਨ ਜ਼ਿਆਦਾ ਹੋਵੇ, ਮੇਰੇ ਕੋਲ ਕੋਠੀ ਹੋਵੇ, ਮੇਰੇ ਕੋਲ ਦੁਨੀਆਂ ਵਾਲੀਆਂ ਸਹੂਲਤਾਂ ਹੋਣ, ਮੇਰੇ ਕੋਲ ਖਾਣ ਵਾਸਤੇ ਵਧੀਆ ਪਦਾਰਥ ਹੋਣ, ਮੈਂ ਮਨ ਇੱਛੇ ਭੋਗ ਭੋਗਾਂ, ਮਨ ਬਿਲਾਸ ਕਰਾਂ, ਐਸਾ ਨਹੀਂ। ਜਿਨ ਇੱਛਾ ਸਭ ਪੁਜਾਈਆਂ, ਕਿਉਂਕਿ ਅਸੀਂ ਆਰੰਭਲੀ ਪੌੜੀ ਵਿਚ ਸ਼ਰਵਣ ਕੀਤਾ ਹੈ ਕਿ ਹੇ ਮੇਰੀ ਮਾਂ, ਮੇਰੇ ਜੀਵਨ ਵਿਚ ਆਨੰਦ ਹੋ ਗਿਆ ਕਿਉਂਕਿ ਮੈਂ ਸਤਿਗੁਰੂ ਪਾ ਲਿਆ ਹੈ। ਹੁਣ ਸਤਿਗੁਰੂ ਪਾਉਣ ਤੋਂ ਬਾਅਦ ਇੱਛਾਵਾਂ ਕਿਹੜੀਆਂ ਬਣ ਗਈਆਂ? ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜਨ ਤੋਂ ਬਾਅਦ ਹੁਣ ਇੱਛਾਵਾਂ ਜੀਵਨ ਦੀਆਂ ਕਿਹੜੀਆਂ ਹੋਣਗੀਆਂ? ਮੇਰੀਆਂ ਅੱਖਾਂ ਜਰੇ ਜਰੇ ਰੋਮ ਰਾਮ ਕਣ ਕਣ ਵਿਚ, ਰੋਮ ਰੋਮ ਵਿਚ ਵਸੇ ਹੋਏ ਮੇਰੇ ਪਰਮੇਸ਼ਰ ਨੂੰ ਵੇਖਣ, ਇਸ ਕੁਦਰਤ ਦੇ ਮਾਲਕ ਕਾਦਰ ਨੂੰ, ਜੋ ਇਸ ਖਾਲਕ ਜੋ ਖਾਲਕ ਖਾਲਕਤ ਦੇ ਵਿਚ ਰਮਿਆ ਹੋਇਆ, ਉਸ ਨੂੰ ਵੇਖ ਸਕਣ। ਮੇਰੀ ਜ਼ੁਬਾਨ ਉਸ ਕਾਦਰ ਦਾ ਜਸ ਕਰ ਸਕੇ ਜੋ ਇਹ ਸਾਰੀ ਕੁਦਰਤ ਦੇ ਹਰ ਜਰੇ ਜਰੇ ਦੇ ਅੰਦਰ ਰਮਿਆ ਹੋਇਆ। ਮੇਰੇ ਕੰਨ ਉਸ ਪਰਮੇਸ਼ਰ ਦੇ ਸੋਹਣੇ ਜਸ ਨੂੰ ਸੁਣ ਸਕਣ ਜੋ ਹਰ ਥਾਂ ਤੇ ਬੈਠਾ ਹੋਇਆ ਸ੍ਰਿਸ਼ਟੀ ਦੇ ਸੰਭਾਲ ਕਰ ਰਿਹਾ ਹੈ। ਇਹ ਇੱਛਾਵਾਂ ਮੇਰੀਆਂ ਪੂਰੀਆਂ ਹੋ ਗਈਆਂ ਕਿਉਂਕਿ ਹੁਣ ਨਾਮ, ਪਰਮੇਸ਼ਰ ਦੇ ਗੁਣ, ਪਰਮੇਸ਼ਰ ਦਾ ਗਿਆਨ, ਪਾਵਨ ਬਾਣੀ ਮੇਰੇ ਜੀਵਨ ਦਾ ਆਸਰਾ ਬਣ ਗਿਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਜਿਸ ਦੀਆਂ ਇਹ ਵੱਡੀਆਂ ਵਡਿਆਈਆਂ ਨੇ ਭਾਈ, ਮੈਂ ਉਸ ਗੁਰੂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਵਾਂ। ਮੈਂ ਆਪਣਾ ਆਪ ਕੁਰਬਾਨ ਕੀਤਾ ਜਿਸ ਨੇ ਮੇਰੇ ਤੇ ਰਹਿਮਤ ਕੀਤੀ ਹੈ, ਜਿਸ ਨੇ ਮੇਰੇ ਜੀਵਨ ਦਾ ਇਹ ਸੱਚਮੁੱਚ ਹੀ ਸੋਹਣਾ ਨਜ਼ਾਰਾ ਬਣਾਇਆ, ਮੇਰੇ ਜੀਵਨ ਵਿਚ ਆਨੰਦ ਭਰ ਦਿੱਤਾ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਸਤਿਗੁਰੂ ਪਾਵਨ ਬਾਣੀ ਆਸਾ ਕੀ ਵਾਰ ਅੰਦਰ ਵੀ ਬਖਸ਼ਿਸ਼ ਕਰਕੇ ਆਖਦੇ ਆ, ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨ ਨੇਤਰੀ ਜਗਤ ਨਿਹਾਲਿਆ। ਫਿਰ ਸਤਿਗੁਰੂ ਪੰਜਵੇਂ ਪਾਤਸ਼ਾਹ ਬੜੇ ਪਿਆਰੇ ਸੁੰਦਰ ਬੋਲ ਰੱਖ ਕੇ ਆਖਦੇ ਹੈ, ਹੋ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੈ। ਪ੍ਰਭੂ ਪਰਮੇਸ਼ਰ ਨੂੰ ਚੰਗਾ ਲੱਗੇ ਤਾਂ ਮੈਂ ਉਸ ਪਰਮੇਸ਼ਰ ਦੇ ਸੁੰਦਰ ਸੋਹਣੇ ਜੀਵਨ ਦਾਨ ਬਖਸ਼ਣ ਵਾਲੇ ਗੁਣ ਗਾਇਨ ਕਰਦਾ ਹਾਂ। ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ, ਸਦਾ ਥਿਰ ਰਹਿਣ ਵਾਲਾ ਟਿਕਿਆ ਹੋਇਆ ਮੇਰਾ ਪਰਮੇਸ਼ਰ ਹੀ ਹੈ, ਬਾਕੀ ਹੋਰ ਸਭ ਕੁਝ ਤਾਂ ਆਉਣ ਜਾਣ ਹੈ, ਬਾਕੀ ਸਾਰਾ ਕੁਝ ਥਿਰ ਨਹੀਂ ਹੈ, ਪਰਮੇਸ਼ਰ ਹੀ ਥਿਰ ਹੈ। ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ, ਮੈਂ ਉਹ ਦਾਨ ਮੰਗਦਾ ਹਾਂ ਹੇ ਮੇਰੇ ਮਾਲਕਾ ਧਰਤੀ ਦੇ ਪਾਲਣ ਹਾਰ, ਮੈਂ ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ ਭੁੱਖ ਮਿਟ ਜਾਏ, ਤ੍ਰਿਸ਼ਨਾ ਖਤਮ ਹੋ ਜਾਏ। ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ, ਮੈਨੂੰ ਆਪਣੇ ਗੁਣਾਂ ਦੀ ਸਾਂਝ ਕਰਾਵੋ, ਮੈਂ ਤੁਹਾਡੇ ਗੁਣਾਂ ਦੀ ਸਾਂਝ ਕਰ ਸਕਾਂ, ਕਿਉਂਕਿ ਇਹੋ ਹੀ ਇਕ ਸਾਧਨ ਹੈ ਜਿਸ ਨਾਲ ਜੀਵਨ ਦੀ ਭੁੱਖ ਮਿਟਣੀ, ਤ੍ਰਿਸ਼ਨਾ ਖਤਮ ਹੋਣੀ ਹੈ, ਜਿਸ ਨਾਲ ਜੀਵਨ ਨੇ ਰੱਜ ਜਾਣਾ ਹੈ। ਜਿੱਤ ਢਾਡੀ ਤ੍ਰਿਪਤਾਵੇ, ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮੈਲ ਬੁਲਾਵੇ। ਇਹ ਜਿਹੜਾ ਮੇਰਾ ਨਿਤ ਦਾ ਤਰਲਾ, ਜੋ ਮੇਰਾ ਇਹ ਉਪਰਾਲਾ ਸੀ, ਜੋ ਗੁਣਾਂ ਦੀ ਸਾਂਝ ਵਾਲੇ ਪਾਸੇ ਨੂੰ ਲਗਾਤਾਰ ਦਾ ਮੇਰਾ ਉਤਸ਼ਾਹ ਸੀ, ਸਤਿਗੁਰੂ ਗਰੀਬ ਨਵਾਜ ਦੇ ਦਰ ਤੇ ਪ੍ਰਵਾਨ ਹੋਇਆ। ਔਰ ਮੇਰੀ ਇਹ ਸਾਂਝ ਇੰਨੀ ਪੱਕੀ ਹੋ ਗਈ, ਜਾਨੀ ਮੈਨੂੰ ਪਰਮੇਸ਼ਰ ਨੇ ਆਪ ਆਵਾਜ਼ ਦੇ ਕੇ ਆਪਣੇ ਨਾਲ ਜੋੜ ਲਿਆ। ਢਾਡੀ ਕੋ ਮਹਿਲ ਬੁਲਾਵੇ, ਮੈਨੂੰ ਆਪਣੇ ਨਾਲ ਜੋੜ ਲਿਆ, ਆਪਣੇ ਪਿਆਰੇ ਗੁਣਾਂ ਦੇ ਦਾਇਰੇ ਵਿਚ ਲੈ ਆਂਦਾ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨ ਆਵੇ। ਜਦੋਂ ਪਾਵਨ ਬਾਣੀ ਦੀ ਵਿਚਾਰ ਰਾਹੀਂ ਮੈਂ ਪਰਮੇਸ਼ਰ ਦੇ ਦਰਸ਼ਨ ਕੀਤੇ, ਪਾਵਨ ਬਾਣੀ ਦੀ ਵਿਚਾਰ ਦੇ ਰਾਹੀਂ ਪਰਮੇਸ਼ਰ ਦੀ ਸਮਝ ਨੂੰ ਸਮਝਣ ਦਾ ਯਤਨ ਕੀਤਾ, ਗੁਰੂ ਦੀ ਮਤ ਰਾਹੀਂ ਸਮਝਿਆ, ਤਾਂ ਮੇਰੇ ਜੀਵਨ ਦੀ ਭੁੱਖ ਮਿਟ ਗਈ। ਕਿਉਂਕਿ ਪਰਮੇਸ਼ਰ ਨੂੰ ਦੇਖਣਾ ਕੋਈ ਸਰੀਰਕ ਤੌਰ ਤੇ ਨਹੀਂ, ਪਰਮੇਸ਼ਰ ਕੋਈ ਆਕਾਰ ਨਹੀਂ ਹੈ, ਪਰਮੇਸ਼ਰ ਕੋਈ ਸਰੀਰ ਨਹੀਂ ਹੈ, ਪਰਮੇਸ਼ਰ ਤਾਂ ਇੱਕ ਸ਼ਕਤੀ ਗੁਣਾਂ ਦੇ ਰੂਪ ਵਿਚ ਜੋ ਸੰਸਾਰ ਦੇ ਹਰ ਥਾਂ ਤੇ ਸਮਾਈ ਹੋਈ ਹੈ, ਉਸ ਸ਼ਕਤੀ ਨੂੰ, ਉਨ੍ਹਾਂ ਗੁਣਾਂ ਨੂੰ ਪਾਵਨ ਬਾਣੀ ਦੀ ਸਮਝ ਲੈ ਕੇ ਅਸਾਂ ਆਪਣੇ ਜੀਵਨ ਵਿਚ ਹੰਡਾਉਣਾ ਹੈ, ਸਮਝਣਾ ਹੈ ਸਤਿਗੁਰੂ ਦੀ ਪਾਵਨ ਬਾਣੀ ਦੇ ਰਾਹੀਂ। ਹੁਣ ਸਤਿਗੁਰੂ ਆਖਦੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨ ਆਵੇ, ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇ। ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਇੱਛਾਵਾਂ ਕਿਹੜੀਆਂ? ਅਸੀਂ ਪਹਿਲਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਚੋਂ ਸਾਂਝ ਕਰ ਚੁੱਕੇ ਹਾਂ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ। ਇਹ ਸ਼ਰਵਣੋ ਮੇਰਿਓ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਇੱਛਾ ਸੀ ਗੁਰੂ ਨਾਲ ਮਿਲਣ ਤੋਂ ਬਾਅਦ, ਇਹ ਇੱਛਾ ਬਣ ਗਈ ਕਿ ਮੇਰੇ ਕੰਨ ਪਰਮੇਸ਼ਰ ਦੀ ਸੱਚੀ ਬਾਣੀ ਨੂੰ ਸੁਣਨ, ਮੇਰੀ ਜ਼ਬਾਨ ਪਰਮੇਸ਼ਰ ਦੀ ਇਹ ਸੱਚੀ ਸਿਪਸਲਾ ਬਾਣੀ ਨੂੰ ਗਾਵੇ, ਮੇਰੀਆਂ ਅੱਖਾਂ ਇਸ ਪਾਵਨ ਬਾਣੀ ਨੂੰ ਪੜਨ ਤੋਂ ਬਾਅਦ ਸੰਸਾਰ ਦੇ ਹਰ ਥਾਂ ਤੇ ਪਰਮੇਸ਼ਰ ਦੇ ਉਸ ਸੋਹਣੇ ਸਰੂਪ ਗੁਣਾ ਰੂਪ ਵਿਚ ਦਰਸ਼ਨ ਕਰ ਸਕਣ। ਸਤਿਗੁਰੂ ਆਖਦੇ, ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇ। ਪ੍ਰਭੂ ਦੇ ਪੈਰੀ ਲੱਗ ਕੇ, ਪ੍ਰਭੂ ਦੇ ਗੁਣਾਂ ਨਾਲ, ਸ਼ਬਦਾਂ ਨਾਲ ਸਾਂਝ ਬਣਾ ਕੇ ਮੇਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਹਉ ਨਿਰਗੁਣ ਢਾਡੀ ਬਖਸ਼ਿਓਨ, ਪ੍ਰਭ ਪੁਰਖ ਵਿਦਾਵੇ ਮੈਨੂੰ। ਬੇਕਾਰ ਨੂੰ, ਨਿਰਗੁਣ ਨੂੰ ਉਸ ਪਰਮੇਸ਼ਰ ਨੇ, ਪ੍ਰਭੂ ਪੁਰਖ ਨੇ ਬਖਸ਼ ਲਿਆ, ਸੱਚਮੁੱਚ ਹੀ ਆਪਣਾ ਬਣਾ ਲਿਆ। ਤੇ ਸਤਿਗੁਰੂ ਆਖਦੇ ਹੈ, ਇਹ ਵਡਿਆਈ ਮੇਰੇ ਸਤਿਗੁਰੂ ਦੀ ਹੈ ਜਿਸ ਨੇ ਮੇਰੇ ਤੇ ਰਹਿਮਤ ਕੀਤੀ, ਤੇ ਸਤਿਗੁਰੂ ਬਾਣੀ ਹੈ, ਤੇ ਬਾਣੀ ਦੇ ਨਾਲ ਜਦੋਂ ਅਸੀਂ ਜੁੜਾਂਗੇ, ਇਹ ਰਹਿਮਤਾਂ ਬਾਣੀ ਵਿਚੋਂ ਸਾਡੇ ਜੀਵਨ ਵਿਚ ਆਉਣੀਆਂ। ਕਹਾ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਨਾਨਕ ਆਖਦਾ ਗੁਰਮੁਖ ਜਨੋ, ਗੁਰਸਿੱਖੋ ਸੁਣੋ, ਧਿਆਨ ਨਾਲ ਸੁਣੋ, ਸ਼ਬਦ ਧਰੋ ਪਿਆਰੋ। ਸ਼ਬਦ ਦੱਦੇ ਦੀ ਸਿਹਾਰੀ ਦੱਸਦੀ ਹੈ, ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਵਿਚ ਪਿਆਰ ਬਣਾਓ, ਸ਼ਬਦ ਦੇ ਰਾਹੀਂ। ਤੇ ਸ਼ਬਦ ਕੀ ਹੈ? ਪਾਵਨ ਬਾਣੀ, ਜਿਸ ਦੇ ਲੜ ਸਾਨੂੰ ਲਾਇਆ ਗਿਆ। ਦੇਹ ਦੀ ਪ੍ਰਥਾ ਨਹੀਂ ਕੋਈ, ਸਤਿਗੁਰੂ ਨੇ ਇਹ ਨਹੀਂ ਆਖਿਆ ਕਿਸੇ ਸਰੀਰ ਦਾ ਸੰਗ ਕਰੋ। ਸਤਿਗੁਰੂ ਆਖਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਵਿਚ ਪਿਆਰ ਬਣਾਓ। ਇਹ ਆਸਰਾ ਤਾਂ ਹੀ ਪੱਕਾ ਹੋ ਸਕੇਗਾ, ਤਾਂ ਹੀ ਇਸ ਦੀ ਸਮਝ ਆ ਸਕੇਗੀ, ਜੇ ਅਸੀਂ ਸ਼ਬਦ ਦੇ ਵਿਚ ਪਿਆਰ ਜੋੜਾਂਗੇ, ਜੇ ਸਾਡਾ ਪਿਆਰ ਸ਼ਬਦ ਦੇ ਰਾਹੀਂ ਬਣੇਗਾ। ਹੁਣ ਅਸੀਂ ਸ਼ਬਦ ਦੀ ਸਾਂਝ ਘੱਟ ਕਰਦੇ ਹਾਂ, ਸਰੀਰਾਂ ਦੀ ਜ਼ਿਆਦਾ ਕਰਦੇ ਹਾਂ। ਅਸੀਂ ਸ਼ਬਦ ਦੇ ਪੁਜਾਰੀ ਘੱਟ ਰਹੇ, ਅਸੀਂ ਦੇਹਾਂ ਦੇ ਪੁਜਾਰੀ ਜ਼ਿਆਦੇ ਹੋ ਗਏ। ਸਤਿਗੁਰੂ ਗਰੀਬ ਨਵਾਜ ਆਖਦੇ ਆ, ਗੁਰਸਿੱਖੋ ਗੁਰਮੁਖੋ ਸੁਣੋ, ਸ਼ਬਦ ਧਰੋ ਪਿਆਰੋ। ਸ਼ਬਦ ਦੇ ਰਾਹੀਂ ਇਸ ਗੱਲ ਨੂੰ ਧਿਆਨ ਵਿਚ ਲਿਆਓ, ਪਿਆਰ ਪਾਉਣਾ ਹੈ ਪ੍ਰਭੂ ਦੇ ਇਨ੍ਹਾਂ ਗੁਣਾਂ ਵਿਚ, ਪ੍ਰਭੂ ਦਾ ਨਾਮ ਆਸਰਾ ਬਣਾਉਣਾ ਹੈ, ਜੀਵਨ ਵਿਚ ਟੇਕ ਬਣਾਉਣੀ ਹੈ, ਤਾਂ ਸ਼ਬਦ ਦੇ ਰਾਹੀਂ ਬਣੇਗੀ। ਸੱਚਾ ਨਾਮ ਮੇਰਾ ਆਧਾਰੋ, ਹੁਣ ਤਾਂ ਸੱਚਾ ਨਾਮ ਹੀ ਮੇਰਾ ਆਸਰਾ। ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤੇ ਸ਼ਬਦ ਦੇ ਰਾਹੀਂ ਬਣਾਓ, ਸ਼ਬਦ ਦੇ ਰਾਹੀਂ ਪਾਵਨ ਬਾਣੀ ਦੇ ਰਾਹੀਂ ਬਣਾਓ, ਗੁਰਬਾਣੀ ਨਾਲ ਜੁੜ ਜਾਓ। ਆਓ ਯਤਨ ਕਰੀਏ, ਸਤਿਗੁਰੂ ਗਰੀਬ ਨਵਾਜ ਜੀ ਦੀ ਇਹ ਪਾਵਨ ਬਾਣੀ ਜੋ ਸਾਨੂੰ ਐਸਾ ਜੀਵਨ ਉਪਦੇਸ਼ ਬਖਸ਼ਦੀ ਹੈ, ਸਤਿਗੁਰੂ ਗਰੀਬ ਨਵਾਜ ਦੇ ਪਾਵਨ ਉਪਦੇਸ਼ ਨਾਲ ਜੁੜਿਆ ਕਰੀਏ, ਪਾਵਨ ਬਾਣੀ ਨੂੰ ਆਪ ਪੜਿਆ ਕਰੀਏ, ਆਪ ਪੜ੍ਹ ਕੇ ਸਹਿਜ ਸਹਿਜ ਸਮਝਣ ਦਾ ਯਤਨ ਕਰਿਆ ਕਰੀਏ। ਫਾਹੇ ਨਾ ਵੱਡਿਆ ਕਰੀਏ ਕਿ ਅਸੀਂ ਇੰਨੀ ਬਾਣੀ ਪੜ੍ਹ ਦਿੱਤੀ, ਇੰਨੀ ਪੜ੍ਹ ਦਿੱਤੀ, ਇੰਨੇ ਪੰਨੇ ਪੜ੍ਹ ਦਿੱਤੇ ਹੈ। ਅਸੀਂ ਸਹਿਜ ਸਹਿਜ ਭਾਵੇਂ ਥੋੜਾ ਹੀ ਕਰੀਏ ਪਰ ਸਮਝਣ ਦਾ ਯਤਨ ਕਰੀਏ। ਜੇ ਅਸੀਂ ਸਮਝ ਸਮਝ ਕੇ ਥੋੜਾ ਥੋੜਾ ਸਹਿਜ ਸਹਿਜ ਪੜਾਂਗੇ, ਸੱਚਮੁੱਚ ਸਾਡੇ ਜੀਵਨ ਦੇ ਵਿਚ ਇਹ ਪਰਮੇਸ਼ਰ ਦਾ ਨਾਮ ਦਾ ਆਸਰਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਸੋਹਣੇ ਸੁੰਦਰ ਉਪਦੇਸ਼ ਦਾ ਆਸਰਾ ਬਣ ਜਾਏਗਾ। ਜੇ ਇਹ ਆਸਰਾ ਉੱਤਮ ਰੂਪ ਵਿਚ ਬਣ ਜਾਏ ਤਾਂ ਬਾਕੀ ਆਸਰੇ ਸਾਰੇ ਪਵਿੱਤਰ ਰਹਿਣਗੇ। ਜੇ ਇਹ ਆਸਰਾ ਅਸਾਂ ਨਾ ਲਿਆ ਤੇ ਬਾਕੀ ਆਸਰੇ ਜਿਹੜੇ ਆ ਉਹ ਸੱਚਮੁੱਚ ਹੀ ਨਿਰਾਸ਼ ਕਰਨ ਵਾਲੇ ਹੋਣਗੇ, ਬਾਕੀ ਆਸਰੇ ਸੋਹਣੇ ਨਹੀਂ ਰਹਿਣਗੇ, ਕਿਤੇ ਨਾ ਕਿਤੇ ਜੀਵਨ ਦੇ ਵਿਚ ਕੜਵਾਹਟ ਬਣ ਜਾਏਗੀ, ਕਿਤੇ ਨਾ ਕਿਤੇ ਇਨ੍ਹਾਂ ਰਿਸ਼ਤਿਆਂ ਦੇ ਵਿਚ ਨਫ਼ਰਤ ਆ ਜਾਏਗੀ, ਕਿਤੇ ਨਾ ਕਿਤੇ ਇਨ੍ਹਾਂ ਰਿਸ਼ਤਿਆਂ ਦੇ ਵਿਚ ਬੇਈਮਾਨੀ ਆ ਜਾਏਗੀ, ਧੋਖਾ ਆ ਜਾਏਗਾ। ਨਹੀਂ, ਐਸਾ ਨਹੀਂ। ਜੇ ਇਨ੍ਹਾਂ ਰਿਸ਼ਤਿਆਂ ਦੇ ਨਾਲ ਸੱਚਮੁੱਚ ਹੀ ਸਾਡਾ ਕੋਈ ਸੋਹਣਾ ਸੰਬੰਧ ਹੈ ਤਾਂ ਆਓ ਇਨ੍ਹਾਂ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਦਾ ਆਸਰਾ ਲਈਏ ਤਾਂ ਕਿ ਸੋਹਣੇ ਢੰਗ ਦੇ ਨਾਲ ਸਾਡਾ ਆਪਣਾ ਜੀਵਨ ਵੀ, ਸਾਡੇ ਪਰਿਵਾਰ ਦੇ ਵਾਲਾ ਜੀਵਨ ਵੀ, ਸਾਡਾ ਸਮਾਜਿਕ ਜੀਵਨ ਵੀ ਸੋਹਣੇ ਢੰਗ ਨਾਲ ਬਤੀਤ ਹੋ ਸਕੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਇਹਨੇ ਵਿਚਾਰ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫੇਸ਼ੀਆ, ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਸਮਾਚਾਰ ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

मन बच क्रम हर गुण नहीं गाए, यह जी सोच तारो गुरमत सुन कछ ज्ञान ना उपजियो, पस जो उदर भरो कहो नानक प्रभ बिरद पछानो, तब हौ पतित तारो गुरमत सुन कछ ज्ञान ना उपजियो, पस जो उदर परो कहो नानक प्रभ बिरद पछानो, तब हौ पतित तारो दंडौत बंदन अनिक बार, सर्व कला समरथ डोलन तेरा खो प्रभु, नानक दे कर हथ सतना। धन वाहे गुरु साहिब जियो, तरना पो यूं ही गयो, लियो जरा तन जीत कहो नानक पज हर मना, अहद जात है बीत तरना पो यूं ही गयो, लियो जरा तन जीत कहो नानक पज हर मना, औद जात है बीत बिरद पयो सूझै नहीं, काल पहुँचियो आन कहो नानक नर बाबरे, क्यों ना पजै भगवान बिरद पयो सूझै नहीं, काल पहुँचियो आन कहो नानक नर बाबरे, क्यों ना पजै भगवान। वाह गुरु जी का खालसा, वाह गुरु जी की फतेह। परम सन्मान योग चवर शतर तखत दे मालिक, जुगो जुग अटल साहिब श्री गुरु ग्रंथ साहिब सचे पातशाह जी दी, अपने घरां विच बैठे हुए देश विदेश विच सतगुरु गुरु तेग बहादुर महाराज जी दे इना अमृत बचना नू आप जी विचार संयुक्त सर्वन कर रहे को। कल हजूर दे आरंभक दो शलोकां दा पाठ कीता, अज उस तो अगले दो शलोक इस दा पाठ आप जी ने सर्वन कीता है। आओ साध संगत, दास ने कल भी अर्ज कीती सी के इंसान भावे इकला बैठ जितनी मर्जी कोशिश करे, पर सतगुरां ने जिहड़ा सत संगत दी बख्शीश सानू दित्ती है, इस सत संगत दी रहमत दा कोई मुल ही नहीं, क्योंकि गुरु दरबार विच जुड़े हुए जीव शरीर केवल एक इकट्ठ नहीं, उस इकट्ठ नू सतगुरु ने शब्द वरत्या है परमात्मा आप वरतदा है। जिवें असी पाठ सुनने खां करदे खां विच संगत हर प्रभ वसै जीओ। भगत रविदास साहिब जी ने कहा, संत तुझी तन संगत प्राण
ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇ। ਪਰਮਾਤਮਾ ਆਪ ਜੀ ਦੇ ਪ੍ਰਾਣ ਸਤ ਸੰਗਤ ਵਿੱਚ ਵਰਤਦੇ। ਭਾਵੇਂ ਘਰ ਬੈਠੇ ਸੀ ਵਿਚਾਰ ਕਰ ਰਹੇ ਹਾਂ, ਸਤ ਸੰਗਤ ਦਾ ਔਰਾ, ਸਤ ਸੰਗਤ ਦੀ ਬਖਸ਼ੀਸ਼, ਸਤ ਸੰਗਤ ਦੀ ਕਿਰਪਾ, ਉਸ ਦੀ ਬਾਤ ਹੀ ਕੁਛ ਹੋਰ ਹੈ। ਆਓ ਆਪ ਸੰਗਤ ਦੀ ਸੇਵਾ ਲਈ ਔਰ ਸੰਗਤ ਦੀਆਂ ਅਸੀਸਾਂ ਲਈ ਇਹ ਵਿਚਾਰ ਪ੍ਰਾਰੰਭ ਕੀਤੀ ਹੈ। ਆਓ ਆਪ ਜਿਤਨੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਅਸੀਸ ਬਖਸ਼। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਜੀ ਆਪ ਵਿੱਚ ਵਰਤ ਕੇ ਅੰਦਰ ਦਾ ਟਿਕਾ ਬਖਸ਼ੋ। ਭਾਵਨਾ ਸੰਯੁਗਤ ਅਦਬ ਸਹਿਤ ਆਪਣੀ ਸ਼ਬਦ ਦੀ ਵਿਚਾਰ ਕਰਨ ਦੇ ਲਈ ਆਪਣੀ ਰਹਿਮਤ ਆਪ ਵਿੱਚ ਵਰਤਾ ਦਿਓ। ਪਹਿਲੇ ਸਲੋਕ ਦੇ ਅੰਦਰ ਸਤਿਗੁਰਾਂ ਨੇ ਇਸ ਇਨਸਾਨ ਨੂੰ, ਇਸ ਮਨੁੱਖ ਨੂੰ ਇਹ ਸਮਤ ਦਿੱਤੀ ਕਿ ਜਿਸ ਵਾਸਤੇ ਇਹ ਮਾਨਵ ਸਰੀਰ ਪ੍ਰਾਪਤ ਹੋਇਆ, ਇਸ ਮਨੁੱਖਾ ਦੇਹੀ ਦਾ ਅਸਲੀ ਮਕਸਦ ਉਸ ਪਰਮ ਸੱਤ ਦੇ ਵਿੱਚ ਅਭੇਦ ਹੋਣਾ ਹੈ। ਪਰ ਜਦੋਂ ਇਨਸਾਨ ਦੀ ਜ਼ਿੰਦਗੀ ਦਾ ਬਹੁਤ ਸਮਾਂ ਸਿਮਰਨ, ਇਬਾਦਤ, ਦੈਵੀ ਕਰਮਾਂ ਤੋਂ ਬੇਹੂਨ ਨਿਕਲ ਜਾਏ, ਤੇ ਫਿਰ ਸਤਿਗੁਰੂ ਕਹਿੰਦੇ ਨੇ ਜੇ ਇਨਸਾਨ ਪਰਮਾਤਮਾ ਦੇ ਤੂੰ ਗੁਣ ਨਹੀਂ ਗਾਏ, ਉਹਦੇ ਪਰ ਉਪਕਾਰ ਨਹੀਂ ਚੇਤੇ ਕੀਤੇ, ਤੇਰੇ ਕੋਲ ਧਨ ਪਦਾਰਥ ਸਭ ਕੁਝ ਹੈ ਪਰ ਸੱਚ ਇਹ ਵੇ ਸਭ ਕੁਝ ਹੀ ਵਿਅਰਥ ਹੈ। ਕੱਲ ਅਸੀਂ ਹਜ਼ੂਰ ਦਾ ਇਹ ਬਚਨ ਵਿਚਾਰਿਆ ਸੀ, ਕਿਉਂਕਿ ਲੜੀ ਨੂੰ ਆਪਾਂ ਜੋੜ ਕੇ ਅੱਗੇ ਤੁਰਾਂਗੇ। ਗੁਣ ਗੋਬਿੰਦ ਗਾਇਓ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਜਨਮ ਅਕਾਰਥ ਕੀ, ਐਸ ਕੀਮਤੀ ਮਨੁੱਖਾ ਜਨਮ ਨੂੰ ਤੂੰ ਅਜਾਈ ਗਵਾ ਦਿੱਤਾ, ਕਿਸੇ ਅਰਥ ਨਹੀਂ ਆਇਆ। ਫਿਰ ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ। ਆਪਾਂ ਦੇਖਾਂਗੇ ਜਿੱਥੇ ਮਨੁੱਖ ਦੀ ਅਗਿਆਨਤਾ ਦੀ, ਹੀਣਤਾ ਦੀ, ਇਹਦੀ ਕਮਜ਼ੋਰੀ ਦੀ, ਇਹਦੇ ਔਗਣ ਦੀ ਜਾਂ ਇਹਦੀ ਢਹਿੰਦੀ ਕਲਾ ਦੀ ਸੁਰਤ ਦਾ ਜ਼ਿਕਰ ਮਹਾਰਾਜ ਕਰਨਗੇ, ਉੱਥੇ ਸੱਚ ਇਵੇਂ ਸੀ ਹੀਣਤਾ ਚ ਡੁੱਬੇ ਹੋਏ ਨੂੰ ਫਿਰ ਦੁਬਾਰਾ ਉਹਦੀ ਸੁਰਤ ਨੂੰ ਉੱਚਿਆ ਚੁੱਕਣ ਵਾਸਤੇ ਸਤਿਗੁਰੂ ਸਾਨੂੰ ਸ਼ਬਦ ਨਾਲ ਬਹੁਤ ਵੱਡਾ ਤਿਰਵਾਸ ਦਿੰਦੇ ਆ। ਕੱਲ ਇੱਕ ਕਹਿ ਰਹੇ ਨੇ ਜਨਮ ਅਕਾਰਥ ਚਲਾ ਗਿਆ, ਫਿਰ ਨਾਲ ਹੀ ਫਿਰ ਇੱਕ ਬਚਨ ਅੱਗੇ ਕਹਿ ਦਿੱਤਾ ਹੁਣ ਇੱਕ ਕੰਮ ਕਰ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਂਹ। ਹੋਣੀ ਤੂੰ ਇਹ ਮਨਾ ਪਰਮਾਤਮਾ ਦੀ ਇਬਾਦਤ ਕਰ, ਤੇ ਸਿਮਰਨ ਵਿਖਾਵੇ ਮਾਤਰ ਨੇ ਕੇਵਲ, ਇਸ ਤਰ੍ਹਾਂ ਮੁਹੱਬਤ ਕਰ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਕੱਲ ਦਾਸ ਨੇ ਅਰਜ਼ ਕੀਤੀ ਸੀ ਕਿ ਜੀਵ ਕਈ ਪਾਣੀ ਵਿੱਚ ਰਹਿੰਦੇ ਆ, ਪਰ ਜਿਸ ਪ੍ਰਾਣਾ ਨਾਲ ਮੱਛੀ ਮੁਹੱਬਤ ਕਰਦੀ ਏ, ਸ਼ਾਇਦ ਉਹੋ ਜੀ ਮੁਹੱਬਤ ਹੋਰ ਕੋਈ ਨਹੀਂ।

0: इंसान तेरा की बनेगा, तेरे इकल्ले विच ही पंज वर दे पै। तू हर वक्त इहदे विच खचत खै। सतगुरां दा बचन मृग मीन भृंग पतंग कुंचर एक दोख विनाश पंच दोख असाध जामै ताकि केतक आस तेरी की आस है असाध अर्थे जेड़े साधे ना जा सकन काबू ना आ सकन इलाज ना हो सके। हजूर कहिंदे ने तू वासना विच लुप्त है। इत्थे एक होर बेनती देखो सतगुरां दी बाणी जदों असीं पढ़ने आपो अपना तरीका है व्याख्या करन दा क्योंकि इंसान दे अंदर जो कुछ हुंदा है ਉਹ ਯਤਨ ਕਰਦਾ ਹੈ ਆਪਣੀ ਗੱਲ ਨੂੰ ਸ਼ਬਦ ਦੇ ਰਾਹੀਂ ਘੁਮਾ ਫਿਰਾ ਜਾਂਦਾ ਹੈ, ਸ਼ਬਦ ਕਈ ਵਾਰੀ ਪਿੱਛੇ ਛੱਡ ਜਾਂਦਾ ਹੈ। ਭਾਰਤ ਵਿੱਚ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ, ਮੈਂ ਉਹਨਾਂ ਬਾਰੇ ਇੱਕ ਸ਼ਬਦ ਸੁਣਿਆ, ਉਹਨਾਂ ਦਾ ਪੜ੍ਹਿਆ। ਉਹਨਾਂ ਨੇ ਬਹੁਤ ਸਾਰੇ ਧਰਮਾਂ ਦਾ ਮੁਤਾਲਿਆ ਕੀਤਾ, ਉਹ ਹਜ਼ਾਰਾਂ ਘੰਟੇ ਬੋਲੇ, ਪੜ੍ਹੇ ਲਿਖੇ ਲੋਕਾਂ ਨੂੰ ਉਹਨਾਂ ਬਹੁਤ ਪ੍ਰਭਾਵਿਤ ਕੀਤਾ। ਇਹ ਗੱਲ ਉਹ ਆਪਣੀ ਇੱਕ ਲੈਕਚਰ ਕਹਿੰਦਾ, ਖੁੰਟੀ ਕਿਸੇ ਕੀ ਵੀ ਹੋ ਕੋਟ ਮੈਂ ਆਪਣਾ ਹੀ ਉਤਾਰੂੰਗਾ। ਬੜੀ ਗੱਲ ਉਹਨੇ ਆਪਣਾ ਆਪਣਾ ਅੰਦਰ ਦੱਸ ਦਿੱਤਾ। ਉਹ ਕਹਿੰਦਾ ਖੁੰਟੀ ਕਿਸੇ ਕੀ ਵੀ ਹੋ ਕੋਟ ਮੈਂ ਆਪਣਾ ਉਤਾਰੂੰਗਾ। ਇਸ ਦਾ ਮਤਲਬ ਕਿੱਲੀ ਕੋਈ ਵੀ ਹੋਵੇ, ਕਿੱਲੀ ਗੁਰੂ ਨਾਨਕ ਦੇ ਸ਼ਬਦ ਦੀ ਹੋਵੇ, ਕਿੱਲੀ ਮਹਾਤਮਾ ਬੁੱਧ ਦੇ ਦੰਪਤ ਦੀ ਹੋਵੇ, ਕਿੱਲੀ ਭਾਵੇਂ ਗੀਤਾ ਕ੍ਰਿਸ਼ਨ ਜੀ ਦੀ ਹੋਵੇ, ਕਿੱਲੀ ਭਾਵੇਂ ਵੇਦਾਂ ਦੀ ਹੋਵੇ, ਮੈਂ ਕਿੱਲੀ ਜ਼ਰੂਰ ਵਰਤਾਂਗਾ ਪਰ ਮੈਂ ਗੱਲ ਆਪਣੇ ਹੀ ਕਰਕੇ ਜਾਵਾਂਗਾ। ਕਈ ਵਾਰੀ ਅੱਜ ਤਰਾਸਦੀ ਹੈ ਵੇਖਨੇ ਖਾਂ ਕਿ ਕਿੱਲੀ ਲੋਕ ਵਰਦੇ ਪਏ। ਮੈਂ ਸਿਰਫ ਕਿਸੇ ਦੁਵੇਸ਼ ਚ ਨਹੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਸਮੱਸਿਆ ਦੱਸਦੇ ਆ, ਫਿਰ ਸਮੱਸਿਆ ਦਾ ਸਮਾਧਾਨ ਦੱਸਦੇ ਆ। ਗੁਰੂ ਗ੍ਰੰਥ ਸਾਹਿਬ ਪ੍ਰਸ਼ਨ ਪੈਦਾ ਕਰਦੇ ਆ, ਫਿਰ ਪ੍ਰਸ਼ਨ ਦਾ ਉੱਤਰ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਮਾਰੀ ਦੱਸਦੇ ਆ ਤੇ ਬਿਮਾਰੀ ਦਾ ਇਲਾਜ ਨਾਲ ਦੱਸਦੇ ਆ। ਅੱਜ ਅਸੀਂ ਸਮੱਸਿਆ ਪ੍ਰਸ਼ਨ ਤੇ ਬਿਮਾਰੀ ਤੇ ਗੱਲ ਖੜੀ ਕਰਕੇ ਘਰਾਂ ਨੂੰ ਚਲੇ ਜਾਂਦੇ ਹਾਂ। ਮਹਾਰਾਜ ਇਹ ਆਪ ਜੀ ਨੇ ਕਿਹਾ ਕਿ ਵਿਖਿਅਨ ਸਿਉ ਕਾਹੇ ਰਚਿਓ ਨਿਮਕ ਨਾ ਹੋਆ ਉਦਾਸ, ਤੂੰ ਵਾਸ਼ਨਾ ਵਿੱਚ ਲੁਪਤ ਹੈ ਇਸ ਤੋਂ ਬਚ ਜਾ। ਤੇ ਇੱਥੇ ਨਿਮਕ ਜਿਤਨਾ ਸਮਾਂ ਕਿਹਾ ਮਹਾਰਾਜ ਜੀ, ਤੇ ਦਾਸ ਇੱਕ ਬੇਨਤੀ ਕਰੇ ਇਸ ਨਿਮਕ ਦਾ ਅਰਥ ਕੇਵਲ ਥੋੜਾ ਵਕਤ ਨਹੀਂ, ਮੈਂ ਵਕਤ ਵੈਸੇ ਹੀ ਕਰਾਂਗਾ ਥੋੜਾ ਸਮਾਂ ਨਹੀਂ, ਜ਼ਿੰਦਗੀ ਪਲਟਣ ਵਾਸਤੇ ਨਿਮਕ ਹੀ ਬਹੁਤ ਵੱਡੀ ਚੀਜ਼ ਹੈ। ਇਹਨੂੰ ਛਿੰਨ ਕਹਿੰਦੇ ਆ। ਜ਼ਿੰਦਗੀ ਵਿੱਚ ਛਿੰਨ ਦੀ ਬਹੁਤ ਵੱਡੀ ਥਾਂ ਹੈ ਜੀ। ਇੱਕ ਛਿੰਨ ਹੁੰਦਾ ਜਦੋਂ ਮਾਂ ਦੇ ਉਦਰ ਚ ਨਿਵਾਸ ਮਿਲਦਾ, ਇੱਕ ਛਿੰਨ ਜ਼ਿੰਦਗੀ ਚ ਆਉਂਦਾ ਜਦੋਂ ਕਿਤੇ ਜਾਗਦੀ ਹੋਈ ਸੁਰਤ ਸਾਡੀ ਸੁੱਤੀ ਹੋਈ ਸੁਰਤ ਨੂੰ ਜਗਾ ਕੇ ਚਲੀ ਜਾਂਦੀ। ਜ਼ਿੰਦਗੀ ਚ ਇੱਕ ਛਿੰਨ ਆਉਂਦਾ ਜਦੋਂ ਬੰਦਾ ਫੈਸਲਾ ਕਰਦਾ ਤੇ ਉਹ ਰਸਾਤਲ ਵਿੱਚ ਵੀ ਡਿੱਗ ਪੈਂਦਾ, ਤੇ ਇੱਕ ਛਿੰਨ ਦਾ ਕੀਤਾ ਹੋਇਆ ਫੈਸਲਾ ਇਨਸਾਨ ਨੂੰ ਉੱਚੇ ਰੁਤਬੇ ਤੇ ਵੀ ਪਹੁੰਚਾ ਦਿੰਦਾ। ਛਿੰਨ ਹੀ ਆਉਂਦਾ ਜਦੋਂ ਇਨਸਾਨ ਦੇ ਅੰਦਰੋਂ ਸਵਾਸ ਨਿਕਲ ਜਾਂਦੇ ਆ। ਇਸ ਨਿਮਕ ਦੇ ਅਰਥ ਮੈਂ ਇਹ ਨਹੀਂ ਕਰਾਂਗਾ ਕਿ ਉਸ ਨਿਮਕ ਤੋਂ ਬਾਅਦ ਫਿਰ ਬੰਦਾ ਵਿਸ਼ੇ ਚ ਲੁਪਤ ਹੋ ਗਿਆ, ਨਹੀਂ ਉਹ ਨਿਮਕ ਹੈ ਕਿ ਤੂੰ ਖਚਤ ਖੈ, ਤੂੰ ਥੋੜਾ ਜਿਹਾ ਸਮਾਂ ਇੱਕ ਯਤਨ ਕਰ ਇਸ ਵਾਸ਼ਨਾ ਤੋਂ ਮੁਕਤ ਹੋ ਸਕੇ। ਪਰ ਕਿਵੇਂ ਹੋਵੇ? ਕਹਿਣਾ ਤਾਂ ਬਹੁਤ ਸੁੱਖ ਹੈ, ਕਿਵੇਂ ਹੋ ਜਾਏ? ਅਸੀਂ ਆਮ ਕਹਿੰਦੇ ਨੇ ਕਿ ਬੁੱਲੇ ਨੂੰ ਪੁੱਛਿਆ ਅਨਾਇਤ ਸ਼ਾਹ ਨੂੰ ਆਪਣੇ ਮੁਰਸ਼ਦ ਨੂੰ, ਉਹਨਾਂ ਇੱਕੋ ਗੱਲ ਕਹੀ, ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪਟਨਾ ਤੇ ਇਧਰ ਲਾਣਾ। ਇਹ ਸ਼ਬਦ ਅਕਸਰ ਸੁਣੇ, ਇਧਰੋਂ ਪਟਨਾ ਇਧਰ ਲਾਣਾ। ਯਾਦ ਰੱਖੋ ਪਹਿਲੀ ਗੱਲ ਤੇ ਪੱਟੀ ਨਹੀਂ ਜਾਂਦਾ, ਲਾਣ ਦਾ ਯਤਨ ਕਰਨੇ ਆ, ਇਹ ਫਿਰ ਉਸ ਵਿੱਚ ਖਚਤ ਹੋ ਜਾਂਦਾ ਵਾਸ਼ਨਾ ਵਿੱਚ। ਹਾਂ ਇੱਕ ਮੈਂ ਬੇਨਤੀ ਕਰਾਂਗਾ ਕਿ ਬਜਾਏ ਇਹ ਕਿ ਤੂੰ ਐਸ ਪਾਪ ਤੋਂ ਬਚ, ਐਸ ਔਗਣ ਤੋਂ ਬਚ, ਇਹਨੂੰ ਬਾਣੀ ਦੀ ਸੇਧ ਵਿੱਚ ਇਹ ਲੈ ਲਈਏ ਕਿ ਮੈਂ ਸਿਮਰਨ ਵਿੱਚ ਕਿਵੇਂ ਜੁੜਨਾ ਹੈ, ਮੈਂ ਗੁਰੂ ਦੀ ਬਾਣੀ ਦਾ ਨੇਮ ਕਿਵੇਂ ਨਿਭਾ ਸਕਣਾ, ਮੈਂ ਸਤਿਗੁਰੂ ਦੀ ਸੇਵਾ ਕਿਵੇਂ ਕਰ ਸਕਣਾ ਵਾ। ਇਹਦੀ ਸਿੱਧੀ ਜੀ ਬਾਤ, ਵਾਸ਼ਨਾ ਵਿੱਚ ਲੁਪਤ ਹੋਇਆ ਚਿੱਤ ਜੇ ਤੂੰ ਇਹ ਫੁਰਨੇ ਬਣਾਏ ਮੈਂ ਸਿਮਰਨ ਨਾਲ ਕਿਵੇਂ ਜੁੜਨਾ ਹੈ। ਇੱਕ ਨਿਮਕ ਜ਼ਿੰਦਗੀ ਚੋਂ ਆਏਗਾ, ਸੱਚ ਇਹ ਵੇ ਕਿ ਸਾਰੀ ਜ਼ਿੰਦਗੀ ਦੇ ਪਾਪਾਂ ਨੂੰ ਧੋ ਕੇ ਚਲਾ ਜਾਏ। ਚਿੰਗਾੜੀ ਮਾਚਿਸ ਦੀ ਜਿਹੜੀ ਤੀਲੀ ਹੈ ਉਹਦਾ ਮਸਾਲਾ ਕਿੰਨਾ ਕੁ ਹੈ? ਥੋੜਾ ਜਿਹਾ ਮਸਾਲਾ ਹੈ, ਉਹ ਇੱਕ ਤੀਲੀ ਹਜ਼ਾਰਾਂ ਮਨ ਲੱਕੜਾਂ ਨੂੰ ਸਾੜ ਦਿੰਦੀ ਏ। ਜ਼ਿੰਦਗੀ ਚ ਇੱਕ ਨਿਮਕ ਕਿਤੇ ਜਾਗੀ ਹੋਈ ਸੁਰਤ ਦੀ ਸੰਗਤ ਮਿਲ ਗਈ ਤੇ ਕਰੋੜਾਂ ਜਨਮਾਂ ਦੇ ਪਾਪ ਸਾੜ ਕੇ ਰੱਖ ਦੇਣਗੇ। ਮੈਂ ਬੇਨਤੀ ਕਰਾਂ ਕਿ ਉਹ ਨਿਮਕ, ਫਿਰ ਅਗਲੀ ਗੱਲ ਇਹ ਜਿਹੜੇ ਇੰਦਰੇ ਨੇ ਜਿਹੜੇ ਖਚਿਤ ਨੇ ਇਹ ਸੱਚੀ ਮੁੱਚੀ ਸਾਡੇ ਮਿੱਤਰ ਬਣ ਜਾਂਦੇ ਆ। ਸਿਰਫ ਤਿੰਨ ਉਦਾਹਰਨਾਂ ਦੇ ਕੇ ਸਿੱਧੀ ਜੀ ਬਾਤ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ, ਜੁੜਾਂਗੇ ਤੇ ਟੁੱਟਾਂਗੇ। ਜੇ ਆਪਾਂ ਸਿਰਫ ਟੁੱਟਣ ਟੁੱਟਣ ਦੀ ਬਾਤ ਕਰਾਂਗੇ ਜੁੜ ਨਹੀਂ ਸਕਾਂਗੇ। ਦੇਖੋ ਬਾਬਾ ਲਹਿਣਾ ਜੀ ਜਵਾਲਾ ਜੀ ਦੇ ਜਾਂਦੇ ਆ, ਉਹ ਸਾਰੀ ਸਾਰੀ ਰਾਤ ਜਗਰਾਤੇ ਚ ਉਹ ਮਾਤਾ ਦੀਆਂ ਭੇਟਾਂ ਪੜ੍ਹਦੇ ਆ, ਪਰ ਇੱਕ ਪੌੜੀ ਸੁਣੀ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਆਖਰ ਉਹ ਜ਼ਿੰਦਗੀ ਚ ਕਿਹੜਾ ਨਿਮਖ ਆਇਆ, ਉਹ ਸਮਾਂ ਆਇਆ ਕਿ ਸੱਚੀ ਮੁੱਚੀ ਉਸ ਉਪਰਾਮਤਾ ਨੇ, ਉਸ ਨਿਮਖ ਨੇ ਗੁਰੂ ਨਾਨਕ ਸਾਹਿਬ ਦੇ ਦਰ ਦਾ ਬਣਾ ਕੇ ਰੱਖ ਦਿੱਤਾ। ਜਦੋਂ ਉੱਥਰ ਗਏ ਬਾਕੀ ਆਪਣੇ ਆਪ ਹੀ ਛੁੱਟ ਗਏ। ਇਸ ਕਰਕੇ ਮੈਂ ਬੇਨਤੀ ਕਰਾਂਗਾ, ਜੁੜਾਂਗੇ ਤੇ ਚਿੱਤ ਇਧਰੋਂ ਟੁੱਟੇਗਾ ਆਪਣੇ ਆਪ। ਜੁੜਨ ਤੋਂ ਬਿਨਾਂ ਗੱਲਾਂ ਨਾਲ ਚਿੱਤ ਨਹੀਂ ਜੁੜ ਟੁੱਟਣਾ। ਇੱਕ ਉਦਾਹਰਨ ਹੈ, ਇੱਕ ਬੱਚੀ ਮਾਪਿਆਂ ਦੇ ਘਰ ਚ 21, 22, 23, 24 ਸਾਲ ਤੱਕ ਰਹਿੰਦੀ, ਉਦਾਹਰਨ ਸਮਝ ਲਈ, ਉਹਦੀ ਸ਼ਾਦੀ ਹੋ ਜਾਏ, ਉਹ ਪਤੀ ਦੇ ਘਰ ਚਲੀ ਜਾਏ, ਆਪਣੇ ਪਤੀ ਦੇ ਮਿਲਾਪ ਦਾ ਸੁੱਖ ਮਾਣ ਲਏ, ਤੇ ਸੱਚ ਇਹ ਵੇ ਕਿ ਉਹ ਘਰ ਆਉਣ ਲੱਗਿਆ ਪਹਿਲਾਂ ਜਦੋਂ ਮਾਂ ਤੋਂ ਦੂਰ ਜਾਂਦੀ ਸੀ ਰੋਂਦੀ ਸੀ, ਹੁਣ ਉਹ ਪਤੀ ਦਾ ਘਰ ਛੱਡਦੀ ਤੇ ਬਿਰਾ ਵਿੱਚ ਹੁੰਦੀ ਹੈ। ਪਿਆਰਿਓ ਸੱਚ ਇਹ ਵੇ ਕਿ ਜਿੱਦਣ ਸੁਰਤ ਗੁਰੂ ਨਾਨਕ ਦੇ ਸ਼ਬਦ ਨਾਲ ਜੁੜੇਗੀ, ਵਾਸ਼ਨਾ ਵਾਲਾ ਸੁਰਤ ਵਾਲਾ ਪਾਸਾ ਆਪਣੇ ਆਪ ਹੀ ਢਿੱਲਾ ਪੈ ਜਾਏਗਾ। ਸਤਿਗੁਰੂ ਨੇ ਤਿੰਨ ਬਚਨ ਕਹੇ ਆ ਕਿ ਜੇ ਤੂੰ ਮੁਕਤ ਹੋਣਾ ਵਿਸ਼ੇ ਤੋਂ, ਸੁਖਮਨੀ ਸਾਹਿਬ ਦੇ ਤਿੰਨ ਬਚਨ, ਮਿਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੀਤ। ਇਹ ਕਿਉਂ ਉਦਾਹਰਨ ਲਈ ਹੈ, ਰਸਨਾ ਤੋਂ ਮਿਥ ਨੂੰ ਖਤਮ ਕਰ ਦੇ, ਪਰ ਅਗਲੇ ਨਾਲ ਤਰੀਕਾ ਦੱਸਿਆ, ਮਿਥਿਆ ਨਾਹੀ ਰਸਨਾ ਪਰਸ਼, ਇਹ ਤਾਂ ਬਣੇਗਾ ਮਨ ਮੈਂ ਪ੍ਰੀਤ ਨਿਰੰਜਨ ਦਰਸ਼। ਜੇ ਮਨ ਦਾ ਲਗਾ ਪ੍ਰਭੂ ਦੇ ਪਿਆਰ ਵਿੱਚ ਹੋਵੇਗਾ ਤੇ ਰਸਨਾ ਤੋਂ ਮਿਥ ਦੀ ਥਾਂ ਤੇ ਸਤਨਾਮ ਵਾਹਿਗੁਰੂ ਨਿਕਲੇਗਾ। ਮਹਾਰਾਜ ਕਹਿੰਦੇ ਨੇ ਮਿਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਰੂਪ ਨਾ ਪੇਖੈ ਨੇਤਰ, ਪਰ ਕਦੋਂ, ਸਾਧ ਕੀ ਟਹਿਲ ਸੰਤ ਸੰਗਹੇਤ, ਕਿਸੇ ਪਹੁੰਚੀ ਹੋਈ ਆਤਮਾ ਦੀ ਸੰਗਤ। ਮਹਾਰਾਜ ਕਹਿੰਦੇ ਨੇ ਕਰਨਾ ਸੁਣੈ ਕਾਹੂ ਕੀ ਨਿੰਦਾ, ਪਰ ਆ ਬਖਸ਼ਿਸ਼ ਤਾਂ ਹੋਵੇਗੀ ਸਭ ਤੇ ਜਾਣੈ ਆਪਸ ਕੋ ਮੰਦਾ। ਫਿਰ ਕੀ ਇਹ ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਠਹਿ, ਮਨ ਹੀ ਵਾਸ਼ਨਾ ਪੈਦਾ ਕਰਦਾ ਤੇ ਮਨ ਹੀ ਵਾਸ਼ਨਾ ਤੋਂ ਮੁਕਤ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਵਿਖਿਅਨ ਸਿਉ ਕਾਹੀ ਰਚਿਓ, ਨਿਮਖ ਨਾ ਹੋਵੇ ਉਦਾਸ, ਕਹੋ ਨਾਨਕ ਭਜ ਹਰ ਮਨਾ, ਐ ਮਨਾ ਖਰੀ ਨੂੰ ਭਜ ਜਪ ਸਿਮਰਨ ਕਰ, ਪਰ ਨਾ ਜਮ ਕੀ ਫਾਸ, ਤੇਰੇ ਗਲ ਚ ਜਮਾਂ ਦੀ ਫਾਈ ਨਹੀਂ ਪੈਗੀ। ਕਿਉਂਕਿ ਜਮਦੂਤ ਤਾਂ ਉਹਦੇ ਨੇੜੇ ਵੀ ਨਹੀਂ ਟੁਕਣਾ, ਉਹਨੂੰ ਜਮਗਨ ਲੈਣ ਨਹੀਂ ਹੁੰਦੇ, ਇਬਾਦਤ ਵਾਲੇ ਨੂੰ ਦੇਵਗਨ ਲੈਣ ਵਾਸਤੇ ਹੁੰਦੇ ਆ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਮੌਤ ਦਾ ਭੈ ਦਰਸਾਇਆ ਗਿਆ, ਕੋਈ ਸ਼ੱਕ ਨਹੀਂ, ਮੈਂ ਕੱਲ ਵੀ ਅਰਜ਼ ਕੀਤੀ ਸੀ, ਹਜ਼ੂਰ ਨੇ ਬਾਣੀ ਚ ਕਿਹਾ ਮਮ ਸਰ ਮੁਵੇ ਅਜ਼ਰਾਇਲ ਗ੍ਰਿਫਤ ਹੈ ਦਿਲ ਖੇਚ ਨਾ ਜਾਨੀ। ਇਹ ਵੀ ਅਸੀਂ ਪੜ੍ਹਨੇ ਆ, ਅੱਗੇ ਦੋਜਕ ਤਪਿਆ ਸੁਣੀਐ ਕੋਲ ਪਵੈ ਕਹਾ, ਬੜਾ ਖਤਰਨਾਕ ਹੈ ਅੱਗਾ। ਪਰ ਬਾਣੀ ਨੇ ਇੱਕ ਬੜਾ ਵੱਡਾ ਤਰਵਾਸ ਦਿੱਤਾ, ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮੇਰੀ ਬੁੱਧ ਕੋ, ਮੇਰੇ ਕਰਮ ਨੂੰ ਮੇਰੀ ਅਕਲ ਨੂੰ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਤ ਖਾ। ਮਹਾਰਾਜ ਕਹਿੰਦੇ ਨਿਮਖ ਮਾਤਰ ਤੂੰ ਸ਼ੁਰੂ ਕਰ ਤੇ ਥੋੜਾ ਜਿਹਾ ਸਮੇਂ ਸ਼ੁਰੂ ਕਰ, ਪੰਜ ਪੰਜ ਮਿੰਟ। ਮੈਂ ਵੈਸੇ ਵੈਸੇ ਨਿਮਖ ਸ਼ਬਦ ਤਾਂ ਬਿਲਕੁਲ ਹੀ ਥੋੜਾ ਹੈ, ਮੈਂ ਕਹਾਂਗਾ ਇੱਕ ਘੜੀ ਆਧੀ ਘੜੀ ਆਧੀ ਹੁਣ ਆਦਿ, ਤੂੰ ਤਿੰਨ ਮਿੰਟ ਤੋਂ ਸ਼ੁਰੂ ਘਰ ਚ, ਘਰ ਚ ਬੈਠਾ ਤੂੰ ਇਹ ਨੇਮ ਹੀ ਬਣਾ ਲੈ ਵੀ ਸਵੇਰੇ ਤਿੰਨ ਮਿੰਟ ਮੈਂ ਇਮਾਨਦਾਰੀ ਨਾਲ ਗੁਰੂ ਦੇ ਸ਼ਬਦ ਦਾ ਜਾਪ ਕਰਨੀ ਕਰਨਾ। ਇੱਕ ਨਿਮਖ ਜ਼ਿੰਦਗੀ ਪਲਟ ਜਾਂਦਾ। ਇਸ ਤੋਂ ਅਗਲਾ ਜਿਹੜਾ ਬਚਨ ਕਹਿ ਮਹਾਰਾਜ ਜੀ ਨੇ ਕਿਹਾ, ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਇਹਦੇ ਅਖਰੀ ਅਰਥ ਸ਼ਬਦ ਹੈ ਤਰਨਾਪੋ, ਤਰਨ ਅਵਸਥਾ, ਇਹਦਾ ਅਰਥ ਕਰਾਂਗੇ ਜਵਾਨੀ ਦੀ ਅਵਸਥਾ, ਜੋਬਨ ਦੀ ਅਵਸਥਾ, ਜਦੋਂ ਐਨ ਨਕਾ ਨਕ ਬੰਦਾ ਤਾਕਤ ਨਾਲ ਭਰਿਆ ਹੋਇਆ। ਮਹਾਰਾਜ ਕਹਿੰਦੇ ਤਰਨਾਪੋ ਇਉਂ ਹੀ ਗਇਓ ਜਵਾਨੀ ਦਾ ਵਕਤ, ਜਵਾਨੀ ਦਾ ਸਮਾਂ ਐਵੇਂ ਹੀ ਚਲਾ ਗਿਆ। ਤੇ ਨਾਲ ਬਚਨ ਕੀਤਾ ਲੀਓ ਜਰਾ ਤਨ ਜੀਤ। ਇੱਥੇ ਜਰ ਦਾ ਅਰਥ ਹੈ ਬੁਢੇਪਾ, ਤੇ ਤਨ ਦਾ ਅਰਥ ਅਸੀਂ ਕਰਨੇ ਸਰੀਰ, ਜਿੱਤ ਦਾ ਅਰਥ ਜੀਤ ਦਾ ਅਰਥ ਜਿੱਤਣਾ। ਕਹਿੰਦੇ ਜਵਾਨੀ ਦਾ ਜਿਹੜਾ ਵਕਤ ਸੀ ਉਹ ਅਜਾਈ ਚਲਾ ਗਿਆ, ਤਰਨਾਪੋ ਇਉਂ ਹੀ ਗਇਓ ਲੀਓ ਜਰਾ ਤਨ ਜੀਤ। ਕਹਿੰਦੇ ਨੇ ਭਾਈ ਸੱਜਣੋ, ਬੁਢੇਪੇ ਨੇ ਆ ਕੇ ਜਵਾਨੀ ਨੂੰ ਜਿੱਤ ਲਿਆ, ਇਹਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ। ਧੰਨ ਗੁਰੂ ਤੇਗ ਬਹਾਦਰ ਜੀ, ਕਹਿੰਦੇ ਨੇ ਜਵਾਨੀ ਚਲੀ ਗਈ, ਬੁਢੇਪੇ ਨੇ ਕਬਜ਼ਾ ਕਰ ਲਿਆ ਸਰੀਰ ਦੇ ਉੱਤੇ। ਇਹ ਮੇਰੇ ਮਨਾ ਤੂੰ ਹਰੀ ਨੂੰ ਜਪ। ਕਹੋ ਨਾਨਕ ਭਜ ਹਰ ਮਨਾ। ਵੇਖੀ ਕਿਆ ਬੁਢੇਪੇ ਵਾਲੇ ਦਿਨ ਵੀ ਨਾ ਨਿਕਲ ਜਾਣ। ਔਧ ਜਾਤ ਹੈ ਬੀਤ, ਇੱਥੇ ਔਧ ਦਾ ਅਰਥ ਉਮਰ, ਆਰਬਲਾ, ਇਹ ਕਰਾਂਗੇ ਆਯੂ। ਜਾ ਦਰ ਤੇ ਜਾਰੀ ਹੈ, ਬੀਤ ਦਰ ਤੇ ਚਲੀ ਜਾਣੀ, ਬੀਤੀਤ ਹੋ ਜਾਣੀ। ਹੇ ਮਨਾ ਤੂੰ ਹਰੀ ਦੇ ਨਾਮ ਦਾ ਸਿਮਰਨ ਕਰ, ਤੇਰੇ ਸਰੀਰ ਨੂੰ ਬੁਢੇਪੇ ਨੇ ਜਿੱਤ ਲਿਆ ਹੈ, ਤੇ ਇਹ ਉਮਰ ਵੀ ਨਿਕਲਦੀ ਪਈ, ਤੂੰ ਪਰਮਾਤਮਾ ਦਾ ਸਿਮਰਨ ਕਿਉਂ ਨੀ ਕਰ, ਉਹਦਾ ਯਾਦ ਕਰ। ਇਹ ਦੋਨਾਂ ਸ਼ਲੋਕਾਂ ਦਾ ਪ੍ਰਕਰਨ ਇੱਕੋ ਚੱਲੇਗਾ। ਤਰਨਾਪੋ ਇਉਂ ਹੀ ਗਇਓ ਲੀਓ ਜਰਾ ਤਨ ਜੀਤ, ਕਹੋ ਨਾਨਕ ਹਰ ਭਜ ਮਨਾ, ਔਧ ਜਾਤ ਹੈ ਬੀਤ। ਹੁਣ ਜਦੋਂ ਤਨ ਨੂੰ ਬੁਢੇਪੇ ਨੇ ਜਿੱਤ ਲਿਆ, ਅੱਗੇ ਦੀ ਵਿਆਖਿਆ ਆਪਾਂ ਕਰਨੀ, ਪਹਿਲਾਂ ਆਖਰੀ ਅਰਥ ਨੇ। ਮਹਾਰਾਜ ਕਹਿੰਦੇ ਨੇ ਬਿਰਧ ਭਇਓ ਲੀਓ ਜਰਾ ਤਨ ਜੀਤ। ਹੁਣ ਇਸ ਗੱਲ ਨੂੰ ਅਗਲੇ ਸ਼ਲੋਕ ਚ ਮਹਾਰਾਜ ਨਾਲ ਹੀ ਬਖਸ਼ਿਸ਼ ਕਰ ਰਹੇ ਆ। ਬਜ਼ੁਰਗ ਹੋ ਗਿਆ, ਬਿਰਧ ਹੋ ਗਿਆ, ਸੋਝੈ ਨਹੀਂ, ਹੁਣ ਕੋਈ ਗੱਲ ਦੀ ਸਮਝ ਨਹੀਂ ਪੈਂਦੀ ਪਈ। ਬਿਰਧ ਭਇਓ ਸੋਝੈ ਨਹੀਂ, ਕਾਲ ਪਹੁੰਚਿਓ ਆਨ। ਜਵਾਨੀ ਤੋਂ ਬਾਅਦ ਬੁਢੇਪਾ ਆ, ਬੁਢੇਪੇ ਸਮਝ ਕੋਈ ਨੀ ਪੈਂਦੀ ਪਈ। ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਉਹ ਦੇਖ, ਅਗਲੇ ਪੜਾਂ ਦੀ ਤੂੰ ਗੱਲ ਨੀ ਕਰਦਾ ਪਿਆ, ਅਗਲਾ ਪੜਾਂ ਤੇਰੇ ਸਾਹਮਣੇ ਮੌਤ ਆਉਂਦੀ ਪਈ। ਕਾਲ ਪਹੁੰਚਿਓ ਆਨ, ਫਿਰ ਦੇਖੋ ਇੱਕ ਬਖਸ਼ਿਸ਼ ਕੀਤੀ। ਇਸ ਸਮੇਂ ਨੂੰ ਵੀ ਗੁਰੂ ਕਹਿੰਦੇ ਨੇ ਤੂੰ ਗਵਾ ਨਾ। ਕਹੋ ਨਾਨਕ ਨਰ ਬਾਵਰੇ, ਸਤਿਗੁਰੂ ਗੁਰੂ ਤੇਗ ਬਹਾਦਰ ਕਹਿ ਰਹੇ ਨਰ ਬਾਵਰੇ ਦਰ ਤੇ ਉਹ ਝੱਲੇ ਬੰਦੇ ਆ, ਬਾਵਰੇ ਬੰਦੇ ਆ, ਮੂਰਖ ਇਨਸਾਨਾ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਇਹ ਝੱਲੇ ਬੰਦੇ ਤੂੰ ਕਿਉਂ ਭਗਵਾਨ ਨੂੰ ਪਰਮਾਤਮਾ ਨੂੰ ਯਾਦ ਨਹੀਂ ਪਿਆ ਕਰਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

ਬੰਦੇ ਇੰਨੇ ਜ਼ਬਰਦਸਤ ਚੋਰ ਸੀ, ਕਹਿੰਦਾ ਮੈਨੂੰ ਲੱਗਾ ਇਹ ਸਾਹ ਵਾਲੀ ਰੱਗ ਵੱਢ ਦੇਣਗੇ। ਕਹਿੰਦਾ ਪੁਲਿਸ ਵਾਲਿਆਂ ਨੂੰ ਪੈਸੇ ਸੋਨੇ ਦਾ ਕੀ ਹੈ, ਮਿਲ ਜਾਏ ਮਿਲ ਜਾਏ, ਨਹੀਂ ਤੇ ਹੋਰ ਕਮਾਇਆ ਜਾਏਗਾ, ਜਾਨ ਬਚ ਗਈ। ਉਹਨੂੰ ਇੰਨੇ ਖਤਰਨਾਕ ਤਰੀਕੇ ਨਾਲ ਲੁੱਟਿਆ ਕਿ ਉਹ ਦੋ ਚੋਰਾਂ ਨੇ ਉਹਨੂੰ ਡੱਬ ਵਿੱਚ ਲੱਗਾ ਰਿਵਾਲਵਰ ਵੀ ਨਹੀਂ ਕੱਢਣ। ਔਰ ਜਦੋਂ ਬੰਦੇ ਦੀ ਜਾਨ ਉੱਤੇ ਆ ਬਣੇ, ਫਿਰ ਸਾਧ ਸੰਗਤ ਤੋਂ ਪੈਸਾ ਨਹੀਂ ਵੇਖਦਾ, ਫਿਰ ਉਹਨੂੰ ਸਭ ਤੋਂ ਉੱਤਮ ਦਿਸਦਾ ਜਾਨ ਬਚਣੀ ਚਾਹੀਦੀ ਹੈ। ਜਾਨ ਹੈ ਤਾਂ ਜਹਾਨ ਹੈ, ਪੈਸੇ ਦਾ ਕੀ ਹੈ? ਬੰਦਾ ਕਹਿੰਦਾ ਪੈਸਾ ਹੋਰ ਕਮਾ ਲਾਂਗੇ, ਇਹਦਾ ਮਤਲਬ ਕੀ ਹੋਇਆ? ਪੈਸੇ ਤੋਂ ਉੱਤੇ ਹੈ ਜਾਨ, ਜਾਨ ਬੜੀ ਕੀਮਤੀ ਹੈ। ਫਿਰ ਬੰਦਾ ਡਾਕਟਰ ਨੂੰ ਵੀ ਕਹਿੰਦਾ ਪੈਸਾ ਜਿੰਨਾ ਮਰਜ਼ੀ ਲੱਗ ਜਾਏ, ਬੰਦੇ ਦੀ ਜਾਨ ਬਚਣੀ ਚਾਹੀਦੀ ਹੈ। ਹੁਣ ਅਗਲੀ ਗੱਲ ਸੁਣਿਓ, ਜਾਨ ਸਭ ਕੁਝ ਨਹੀਂ ਹੈ ਦੁਨੀਆਂ 'ਚ, ਜਾਨ ਸਭ ਕੁਝ ਨਹੀਂ, ਜਾਨ ਤੋਂ ਉੱਤੇ ਵੀ ਕੋਈ ਚੀਜ਼ ਹੈ। ਜ਼ਿੰਦਗੀ ਤੋਂ ਜਾਨ ਤੋਂ ਉੱਪਰ ਕਿਹੜੀ ਚੀਜ਼ ਹੈ? ਸਾਧ ਸੰਗਤ, ਜੇ ਜਾਨ ਸਭ ਕੁਝ ਹੋਵੇ, ਜਿਹਨਾਂ ਬੰਦਿਆਂ ਕੋਲ ਕਰੋੜਾਂ ਅਰਬਾਂ ਰੁਪਈਏ, ਉਹ ਬੰਦੇ ਸੰਸਾਰ ਵਿੱਚ ਆਤਮ ਹੱਤਿਆ ਕਿਉਂ ਕਰਨ? ਆਪਣੀ ਜਾਨ ਕਿਉਂ ਗਵਾਉਂਦੇ ਨੇ? ਆਪਣੀ ਕੀਮਤੀ ਜਹਾਨ ਆਪੇ ਜ਼ਹਿਰ ਖਾ ਕੇ ਗਵਾ ਲੈਂਦੇ ਨੇ, ਆਪਣੀ ਕੀਮਤੀ ਜਹਾਨ ਫਾਹਾ ਲੈ ਕੇ ਆਪੇ ਆਪਣੀ ਜਹਾਨ ਗਵਾ ਲੈਂਦੇ ਨੇ। ਕਿਉਂ? ਉਹਨਾਂ ਕੋਲ ਧਨ ਦੌਲਤ ਪੈਸਾ ਅਰਬਾਂ ਖਰਬਾਂ ਰੁਪਈਏ, ਫਿਰ ਵੀ ਆਤਮ ਹੱਤਿਆ ਕਰ ਲੈਂਦੇ ਨੇ। ਕਰੋੜਾਂ ਅਰਬਾਂ ਦੀ ਜਾਇਦਾਦ ਦਾ ਮਾਲਕ ਬੰਦਾ ਆਪਣੇ ਰਿਵਾਲਵਰ ਨਾਲ ਉਹ ਸਰਦਾਰ ਗੋਲੀ ਮਾਰ ਕੇ ਆਤਮ ਹੱਤਿਆ ਕਰ। ਉਹਨਾਂ ਦੀਆਂ ਇੰਨੀਆਂ ਫੈਕਟਰੀਆਂ ਨੇ ਹਰਿਆਣਾ ਹਿਮਾਚਲ ਪੰਜਾਬ ਦੇ ਡਿਸਟ੍ਰੀਬਿਊਟਰ ਨੇ, ਜਦੋਂ ਉਹ ਸ਼ਰਾਬ ਦੇ ਠੇਕੇ ਟੁੱਟਦੇ, ਐਡੇ ਵੱਡੇ ਬੰਦੇ ਆਪਣੀ ਜਾਨ ਗਵਾ ਲੈਂਦੇ ਨੇ। ਕਿਉਂ? ਇਹਦਾ ਮਤਲਬ ਜਾਨ ਸਭ ਕੁਝ ਨਹੀਂ, ਜਾਨ ਤੋਂ ਉੱਤੇ ਕੁਝ ਹੈ। ਜਿਹੜੀ ਚੀਜ਼ ਪ੍ਰਾਪਤ ਨਹੀਂ ਹੋਈ, ਬੰਦਾ ਜਾਨ ਵੀ ਗਵਾ ਲਏ। ਜਾਨ ਤੋਂ ਉੱਪਰ ਪਤਾ ਕੀ ਹੈ? ਉਹਨੂੰ ਕਹਿੰਦੇ ਨੇ ਸੁੱਖ। ਜੇ ਜ਼ਿੰਦਗੀ ਵਿੱਚ ਸੁੱਖ ਨਾ ਮਿਲੇ, ਉਹ ਬੰਦਾ ਕਹਿੰਦਾ ਜੀ ਕੇ ਕੀ ਲੈਣਾ। ਜਿਹੜੇ ਬੰਦੇ ਨੂੰ ਜ਼ਿੰਦਗੀ ਵਿੱਚ ਸੁੱਖ ਨਾ ਮਿਲੇ, ਉਹ ਫਿਰ ਅੱਕ ਕੇ ਦੁਖੀ ਹੋ ਕੇ ਕਹਿੰਦਾ ਇਹਦੇ ਨਾਲੋਂ ਮਰਨਾ ਚੰਗਾ। ਇਹਦਾ ਮਤਲਬ ਜਾਨ ਤੋਂ ਉੱਤੇ ਹੈ ਸੁੱਖ। ਜੇ ਸੁੱਖ ਨਾ ਮਿਲੇ, ਬੰਦਾ ਜਾਨ ਵੀ ਗਵਾ ਲਏ। ਜੇ ਸੁੱਖ ਪ੍ਰਾਪਤ ਨਾ ਹੋਣ, ਬੰਦਾ ਆਤਮ ਹੱਤਿਆ ਕਰ ਲੈਂਦਾ। ਜੇ ਸੁੱਖ ਪ੍ਰਾਪਤ ਨਾ ਹੋਵੇ, ਲੋਕ ਫਾਹਾ ਲੈ ਲੈਂਦੇ ਨੇ, ਖੂਬ ਡੁੱਬਦੇ ਨੇ, ਆਤਮ ਹੱਤਿਆ ਕਰਦੇ ਨੇ। ਕਿਉਂ? ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਿਆ, ਉਹ ਪੈਸੇ ਤੇ ਜਾਨ ਨੂੰ ਠੋਕਰ ਮਾਰ ਕੇ ਆਤਮ ਹੱਤਿਆ ਕਰ ਲੈਂਦੇ ਨੇ। ਇਹਦਾ ਮਤਲਬ ਜਾਨ ਤੋਂ ਉੱਤੇ ਹੈ ਸੁੱਖ। ਇੱਕ ਦਿਨ ਅੱਗੇ ਵੀ ਮੈਂ ਇਹ ਬੇਨਤੀ ਕੀਤੀ, ਸਾਧ ਸੰਗਤ ਸੈਂਟਰ ਵਿੱਚ ਬੰਦਾ ਮਿਨਿਸਟਰ ਦੇ, ਆਪਾਂ ਤਾਂ ਆਮ ਬੰਦੇ ਹਾਂ ਨਾ, ਇੱਕ ਦੁਨਿਆਵੀ ਕਿਰਤ ਕਰਨ ਵਾਲੇ ਸੰਸਾਰੀ ਆਮ ਲੋਕ, ਜਿਹਨਾਂ ਕੋਲ ਵੱਧ ਤੋਂ ਵੱਧ ਲੱਖਾਂ ਰੁਪਏ ਦੀ ਜਾਇਦਾਦ ਹੋਏ, ਜਿਹਨਾਂ ਬੰਦਿਆਂ ਦਾ ਅਰਬਾਂ ਤੇ ਖਰਬਾਂ ਚ ਕਾਰੋਬਾਰ ਹੈ, ਛੋਟਾ ਮੋਟਾ ਨਹੀਂ। ਜਦੋਂ ਜ਼ਿੰਦਗੀ ਵਿੱਚ ਬੰਦੇ ਨੂੰ ਸੁੱਖ ਨਾ ਪ੍ਰਾਪਤ ਹੋਵੇ, ਫਿਰ ਅਰਬਾਂ ਖਰਬਾਂ ਦੀ ਜਾਇਦਾਦ ਸੇ ਸੋਨੇ ਦੇ ਸਿੰਘਾਸਣਾਂ ਤੇ ਨੀਂਦ ਨਹੀਂ ਆਉਂਦੀ। ਜ਼ਿੰਦਗੀ ਵਿੱਚ ਸੁੱਖ ਹੋਵੇ, ਉਹ ਸੱਜਣੋ ਬਾਣ ਦੇ ਮੰਜਿਆਂ ਤੇ ਵੀ ਨੀਂਦ ਆ ਜਾਂਦੀ ਹੈ। ਜੇ ਜ਼ਿੰਦਗੀ ਵਿੱਚ ਸੁੱਖ ਨਾ ਹੋਵੇ, ਸੋਨੇ ਦੇ ਬੈੱਡਾਂ ਉੱਤੇ ਵੀ ਨੀਂਦ ਨਹੀਂ ਜਾਂਦੀ। ਜੇ ਜ਼ਿੰਦਗੀ ਵਿੱਚ ਸੁੱਖ ਹੋਵੇ, ਅਚਾਰ ਨਾਲ ਖਾਧਾ ਹੋਇਆ ਰੁੱਖਾ ਮਿੱਸਾ ਲੱਸੀ ਨਾਲ ਛਕਿਆ ਪ੍ਰਸ਼ਾਦਾ ਵੀ ਤੰਦਰੁਸਤੀ ਦਿੰਦਾ ਹੈ। ਜੇ ਜ਼ਿੰਦਗੀ ਵਿੱਚ ਸੁੱਖ ਨਾ ਹੋਵੇ, 36 ਪ੍ਰਕਾਰ ਦੇ ਭੋਜਨ ਵੀ ਬੰਦੇ ਨੂੰ ਚੰਗੇ ਨਹੀਂ ਲੱਗਦੇ। ਉਹਨੇ ਆਤਮ ਹੱਤਿਆ ਕਰ ਲਈ। ਸੋ ਸਮਝਣ ਦੀ ਗੱਲ ਇਹ ਕਿ ਸਭ ਤੋਂ ਪਹਿਲਾਂ ਬੰਦਾ ਸਮਝਦਾ ਪੈਸਾ ਸਭ ਕੁਝ ਹੈ, ਫਿਰ ਸਮਝ ਆਉਂਦੀ ਨਹੀਂ ਪੈਸੇ ਤੋਂ ਉੱਤੇ ਹੈ ਜਾਨ, ਤੇ ਫਿਰ ਸਮਝ ਆਉਂਦੀ ਜਾਨ ਸਭ ਕੁਝ ਨਹੀਂ, ਜਾਨ ਤੋਂ ਉੱਤੇ ਹੈ ਸੁੱਖ। ਜੇ ਜ਼ਿੰਦਗੀ ਵਿੱਚ ਸੁੱਖ ਨਾ ਮਿਲੇ, ਲੋਕ ਆਪਣੀ ਜਾਨ ਵੀ ਗਵਾ ਲੈਂਦੇ। ਹੁਣ ਅਗਲੀ ਬੇਨਤੀ ਸਮਝ, ਸੁੱਖ ਸਭ ਕੁਝ ਨਹੀਂ ਹੁੰਦੇ ਜ਼ਿੰਦਗੀ 'ਚ, ਸੁੱਖ ਤੋਂ ਉੱਤੇ ਵੀ ਕੁਝ ਹੈ। ਹੁਣ ਤੁਸੀਂ ਹੈਰਾਨ ਹੋਵੋਗੇ, ਸੁੱਖ ਤੋਂ ਉੱਤੇ ਕੀ ਹੈ? ਆਪਾਂ ਤਾਂ ਗੁਰੂ ਕੋਲੋਂ ਮੰਗਣ ਹੀ ਸੁੱਖ ਆਉਂਦੇ ਹਾਂ। ਹਰ ਬੰਦਾ ਗੁਰੂ ਕੋਲੋਂ ਸੁੱਖ ਮੰਗਣ ਆਉਂਦਾ। ਕਿਹੜਾ ਬੰਦਾ ਜਿਹੜਾ ਗੁਰਦੁਆਰੇ ਮੰਦਰ ਮਸਜਿਦ ਜਾਵੇ ਤੇ ਸੁੱਖ ਦੀ ਅਰਦਾਸ ਨਾ ਕਰੇ? ਹਰ ਬੰਦੇ ਦੀ ਇੱਛਾ, ਆਪਾਂ ਸੁੱਖ ਚਾਹੁੰਦੇ, ਗੁਰੂ ਦੇ ਕੋਲ ਸੁੱਖ ਦਾਤੇ ਦੇ ਚਰਨਾਂ ਵਿੱਚ ਸੁੱਖ ਦੀ ਅਰਦਾਸ ਕਰੀ ਦੀ ਹੈ। ਹਰ ਬੰਦਾ ਘਰ ਵਿੱਚ ਤੰਦਰੁਸਤੀ ਤੇ ਸੁੱਖ ਮੰਗਦਾ, ਫਿਰ ਸੁੱਖ ਤੋਂ ਉੱਪਰ ਕਿਹੜੀ ਚੀਜ਼ ਹੈ ਦੁਨੀਆਂ? ਹੁਣ ਇਹ ਗੱਲ ਤੁਹਾਨੂੰ ਸਿੱਖੀ ਵਿੱਚੋਂ ਸਮਝ ਆਏਗੀ, ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਸਮਝ ਆਏਗੀ। ਇਸ ਗੱਲ ਦੀ ਵਿਆਖਿਆ ਉਹ ਮਹਾਨ ਸ਼ਹੀਦ ਗੁਰੂ ਦੇ ਸਿੱਖ ਕਰਨਗੇ, ਜਿਹਨਾਂ ਨੂੰ ਸਮਝ ਪਈ ਉਹ ਸੁੱਖ ਸਭ ਕੁਝ ਨਹੀਂ, ਸੁੱਖ ਤੋਂ ਉੱਤੇ ਵੀ ਕੁਝ ਹੁੰਦਾ ਪਰ ਉਹ ਦੁਨੀਆਂ ਚੋਂ ਪ੍ਰਾਪਤ ਨਹੀਂ, ਉਹ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ। ਸਾਧ ਸੰਗਤ, ਸੁੱਖ ਤੋਂ ਉੱਤੇ ਕੀ ਹੈ? ਦਿੱਲੀ ਦੇ ਚਾਨਣੀ ਚੌਂਕ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਪਾਤਸ਼ਾਹ ਦੇ ਤਿੰਨ

ਸਿੱਖਾਂ ਨੂੰ ਬਾਦਸ਼ਾਹ ਔਰੰਗਜ਼ੇਬ ਕੈਦ ਕਰਦਾ। ਉਹਨਾਂ ਤਿੰਨ ਸ਼ਹੀਦ ਸਿੱਖਾਂ ਦੇ ਨਾਮ ਨੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲ ਦਾਸ। ਭਾਈ ਮਤੀਦਾਸ, ਸਤੀਦਾਸ, ਭਾਈ ਦਿਆਲਾ ਤਿੰਨਾਂ ਨੂੰ ਚੌਂਕ ਚੁਰਸਤੇ ਵਿੱਚ ਬੰਨ ਲਿਆ ਤੇ ਬਾਦਸ਼ਾਹ ਔਰੰਗਜ਼ੇਬ ਨੇ ਪਹਿਲੀ ਨੀਤੀ ਕੰਮ ਕੀਤੀ। ਉਹਨੇ ਆਪਣੇ ਕਾਜੀ ਨੂੰ ਨਾਲ ਲਿਆ ਤੇ ਕਹਿੰਦਾ, ਜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿੱਖ ਆਪਾਂ ਖਰੀਦ ਲਏ, ਸਮਝੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਹਾਰ ਹੋ ਗਈ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਰਾਉਣ, ਡਰਾਉਣ ਤੇ ਝੁਕਾਉਣ ਤੋਂ ਪਹਿਲਾਂ ਆਪਾਂ ਨੂੰ ਗੁਰੂ ਦੇ ਸਿੱਖਾਂ ਉੱਤੇ ਕੰਮ ਕਰਨਾ ਚਾਹੀਦਾ। ਔਰੰਗਜ਼ੇਬ ਨੇ ਕਿਹਾ, ਜਿੰਨਾ ਲਾਲਚ ਦੇ ਸਕਦੇ ਹੋ ਮਤੀਦਾਸ ਨੂੰ ਦਿਓ। ਤੇ ਚੁਰਸਤੇ ਵਿੱਚ ਆ ਕੇ ਪਤਾ ਕੀ ਕਿਹਾ, ਕਾਜੀ ਆ ਕੇ ਕਹਿੰਦਾ, ਭਾਈ ਮਤੀਦਾਸ, ਤੇਰੇ ਉੱਤੇ ਆਲਮਗੀਰ ਬਾਦਸ਼ਾਹ ਔਰੰਗਜ਼ੇਬ ਬੜਾ ਖੁਸ਼ ਹੈ, ਅਸੀਂ ਤੇਰੀ ਜਾਨ ਬਖਸ਼ਦੇ, ਤੇਰੀ ਜਾਨ ਬਖਸ਼ੀ ਜਾ ਰਹੀ, ਤੈਨੂੰ ਛੱਡ ਦਾਂਗੇ। ਕਾਜੀ ਕਹਿੰਦਾ, ਪਹਿਲੀ ਗੱਲ, ਔਰੰਗਜ਼ੇਬ ਤੇਰੇ ਤੇ ਖੁਸ਼ ਹੈ, ਤੇਰੀ ਜਾਨ ਬਖਸ਼ੀ। ਦੂਜੀ ਗੱਲ, ਜਿੰਨਾ ਪੈਸਾ ਮੰਗੇ ਤੈਨੂੰ ਉਨਾ ਪੈਸਾ ਦੇ ਦਾਂਗੇ, ਸੋਨੇ ਨਾਲ ਤੋਲ ਦਾਂਗੇ। ਤੇ ਤੀਜੀ ਗੱਲ, ਸੁੱਖ ਪ੍ਰਾਪਤ ਵਾਸਤੇ ਤੈਨੂੰ ਪੰਜਾਬ ਦਾ ਸੂਬੇਦਾਰ, ਲਾਹੌਰ ਦਾ ਗਵਰਨਰ ਲਾ ਦਾਂਗੇ। ਜਾ ਤੈਨੂੰ ਰਾਜ ਦਿੱਤਾ, ਪੈਸਾ ਦਿੱਤਾ, ਤੈਨੂੰ ਸੁੱਖ ਸੁਵਿਧਾ, ਸੋਨਾ, ਧਨ, ਦੌਲਤ ਦਿੱਤੀ, ਤੇਰੀ ਜਾਨ ਬਖਸ਼ੀ, ਪਰ ਬਦਲੇ ਵਿੱਚ ਤੈਨੂੰ ਇੱਕ ਗੱਲ ਕਹਿਣੀ ਪੈਣੀ। ਭਾਈ ਮਤੀਦਾਸ ਕਹਿੰਦੇ, ਕਾਜੀ ਸਾਹਿਬ, ਉਹ ਕਿਹੜੀ ਗੱਲ? ਤੇ ਕਾਜੀ ਕਹਿੰਦਾ, ਮਤੀਦਾਸ, ਬਦਲੇ ਵਿੱਚ ਤੈਨੂੰ ਇੱਕੋ ਹੀ ਗੱਲ ਕਹਿਣੀ ਪੈਣੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਵੱਲ ਉਂਗਲ ਕਰਕੇ ਕਹਿ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿੱਖੀ ਛੱਡੀ। ਮਤੀਦਾਸ ਨੇ ਇੱਕਦਮ ਭਵਕ ਕੇ ਆਵਾਜ਼ ਵਿੱਚ ਜਵਾਬ ਦਿੱਤਾ, ਉਹ ਕਾਜੀ ਸਾਹਿਬ, ਮਤੀਦਾਸ ਦੀ ਜ਼ੁਬਾਨ ਤਾਂ ਚੀਰੀ ਜਾ ਸਕਦੀ ਹੈ, ਪਰ ਮਤੀਦਾਸ ਜ਼ੁਬਾਨ ਤੋਂ ਇਹ ਨਹੀਂ ਕਹਿ ਸਕਦਾ ਮੈਂ ਗੁਰੂ ਦੀ ਸਿੱਖੀ ਛੱਡੀ। ਸਾਧ ਸੰਗਤ, ਇੰਨੀ ਗੱਲ ਸੁਣ ਕੇ ਔਰੰਗਜ਼ੇਬ ਹੈਰਾਨ ਹੋ ਗਿਆ। ਬਾਦਸ਼ਾਹ ਔਰੰਗਜ਼ੇਬ ਪੁੱਛਦਾ, ਕਹਿੰਦਾ, ਕਾਜੀ ਇਹਨੂੰ ਪੁੱਛ, ਓਏ ਅਸੀਂ ਤੇਰੀ ਜਾਨ ਬਖਸ਼ ਰਹੇ ਹਾਂ, ਅਸੀਂ ਤੈਨੂੰ ਪੈਸਾ ਦੇ ਰਹੇ ਜਿੰਨਾ ਤੂੰ ਮੰਗੇ, ਅਸੀਂ ਤੈਨੂੰ ਸੁੱਖ ਭੋਗਣ ਲਈ ਰਾਜ ਦੇ ਰਹੇ ਹਾਂ, ਉਹ ਤਿੰਨ ਚੀਜ਼ਾਂ ਤੈਨੂੰ ਰਾਜ, ਸੁੱਖ, ਪੈਸਾ ਤੇ ਜਾਨ ਬਖਸ਼ ਰਹੇ ਹਾਂ, ਤੂੰ ਸਿੱਖੀ ਛੱਡਣ ਲਈ ਤਿਆਰ ਨਹੀਂ, ਇਹ ਦੱਸ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ। ਇਹਦਾ ਮਤਲਬ ਸੁੱਖ ਤੋਂ ਉੱਤੇ ਕੁਝ ਹੈ, ਤਾਂਹੀਓ ਤਿੰਨੇ ਚੀਜ਼ਾਂ ਤਿਆਗਣ ਵਾਸਤੇ ਕੋਈ ਤਿਆਰ ਹੋ ਗਿਆ। ਔਰੰਗਜ਼ੇਬ ਪੁੱਛਦਾ, ਇਹ ਤੋਂ ਉੱਪਰ ਦੁਨੀਆ 'ਚ ਹੋਰ ਕੋਈ ਚੀਜ਼ ਨਹੀਂ? ਬੰਦਾ ਪੈਸਾ ਚਾਹੁੰਦਾ, ਜਾਨ ਬਚਾਉਣਾ ਚਾਹੁੰਦਾ ਤੇ ਰਾਜ ਚਾਹੁੰਦਾ, ਤੈਨੂੰ ਤਿੰਨੇ ਚੀਜ਼ਾਂ ਦਿੱਤੀਆਂ, ਤੂੰ ਛੱਡਣ ਲਈ ਤਿਆਰ ਨਹੀਂ, ਦੱਸ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ। ਤੇ ਜਿਹੜਾ ਜਵਾਬ ਭਾਈ ਮਤੀਦਾਸ ਨੇ ਦਿੱਤਾ, ਸਾਧ ਸੰਗਤ, ਉਹ ਸਮਝ ਆਉਂਦਾ ਕਿ ਸੁੱਖ ਤੋਂ ਉੱਤੇ ਵੀ ਕੁਝ ਹੈ। ਉਦੋਂ ਸਮਝ ਆਉਂਦਾ ਕਿ ਜਾਨ, ਪੈਸਾ, ਸੁੱਖ, ਇਹ ਤਿੰਨ ਚੀਜ਼ਾਂ ਤੋਂ ਉੱਤੇ ਕੁਝ ਹੈ। ਭਾਈ ਮਤੀਦਾਸ ਕਹਿੰਦੇ, ਔਰੰਗਜ਼ੇਬ, ਮੈਨੂੰ ਪੁੱਛਦੇ ਸੁੱਖ ਤੋਂ ਉੱਤੇ ਕੀ ਹੈ? ਮੈਨੂੰ ਪੁੱਛਦੇ ਜਾਨ, ਪੈਸਾ, ਸੁੱਖ, ਰਾਜ, ਸਭ ਕੁਝ, ਮੈਂ ਠੋਕਰ ਮਾਰ ਕੇ ਗੁਰੂ ਦੀ ਸਿੱਖੀ ਨਹੀਂ ਛੱਡ ਰਿਹਾ। ਸੁੱਖ ਤੋਂ ਉੱਤੇ ਪਤਾ ਕੀ ਹੈ? ਸੁੱਖ ਤੋਂ ਉੱਤੇ ਹੈ ਗੁਰੂ ਦੀ ਸਿੱਖੀ, ਗੁਰੂ ਦਾ ਪਿਆਰ, ਇਹ ਗੁਰੂ ਦਾ ਪ੍ਰੇਮ ਜਿਹਨੂੰ ਪ੍ਰਾਪਤ ਹੋ ਜਾਏ ਉਹ ਸੰਸਾਰ ਵਿੱਚ ਰਹਿੰਦਿਆਂ ਜਨਮ ਸਫਲ ਕਰ ਜਾਂਦਾ। ਜਿਹੜਾ ਤੂੰ ਰਾਜ ਦੇ ਰਿਹਾ, ਇੰਨਾ ਸੁੱਖ ਤੇਰੇ ਰਾਜ ਤਖਤ ਤੇ ਬਹਿ ਕੇ ਨਹੀਂ, ਜਿੰਨਾ ਗੁਰੂ ਨਾਨਕ ਦੇ ਘਰ ਵਿੱਚ ਭਾਂਡੇ ਮਾਂਜ ਕੇ ਸੁੱਖ ਮਿਲਦਾ। ਇੰਨਾ ਸੁੱਖ ਰਾਜ ਗੱਡੀਆਂ ਤੇ ਨਹੀਂ, ਜਿੰਨਾ ਗੁਰੂ ਰਾਮਦਾਸ ਸਾਹਿਬ ਦੇ ਘਰ ਜੋੜੇ ਝਾੜ ਕੇ ਸੁੱਖ ਮਿਲਦਾ। ਇੰਨਾ ਸੁੱਖ ਤੇਰੇ ਰਾਜ ਸਿੰਘਾਸਣ, ਪੈਸੇ, ਸੋਨੇ ਚ ਨਹੀਂ, ਜਿੰਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚੋਂ ਮਿਲਦਾ। ਭਾਈ ਮਤੀਦਾਸ ਨੇ ਜਵਾਬ ਦਿੱਤਾ, ਕਾਜੀ ਸਾਹਿਬ, ਸੁਣੋ ਮੈਨੂੰ ਕੀ ਪ੍ਰਾਪਤ ਹੋਇਆ, ਸੁਣੋ ਸੁੱਖ ਤੋਂ ਉੱਤੇ ਕੀ ਹੈ। ਉਦੋਂ ਭਾਈ ਮਤੀਦਾਸ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਪੜ੍ਹ ਕੇ ਸੁਣਾਈ, ਕਹਿੰਦੇ, ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਸਭ ਤੋਂ ਸ੍ਰੇਸ਼ਟ ਧਰ ਇਹ

ਜਿਹੜਾ ਸੁੱਖ ਗੁਰੂ ਦੀ ਸੇਵਾ ਵਿੱਚ ਹੈ ਉਹ ਸੁੱਖ ਰਾਜ ਗੱਦੀਆਂ ਤੇ ਬਹਿ ਕੇ ਨਹੀਂ। ਸਾਧ ਸੰਗਤ, ਇੱਕ ਗੁਰੂ ਦਾ ਸ਼ਹੀਦ ਸਿੱਖ ਦੀ ਵਿਆਖਿਆ ਕਰਦਾ ਕਿ ਸੁੱਖ ਤੋਂ ਉੱਤੇ, ਜਾਨ ਤੋਂ ਉੱਤੇ, ਪੈਸੇ ਤੋਂ ਉੱਤੇ ਕੀ ਹੈ? ਉਹਨੂੰ ਗੁਰੂ ਨੇ ਕਿਹਾ ਸੁੱਖ। ਉਹਨੂੰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵਾਸ ਕਿਓ ਬਖਿਆਨ ਸੋ ਬੈਠ ਕੇ, ਗੁਰੂ ਦਾ ਦਿੱਤਾ ਪ੍ਰੇਮ। ਵਾਸ ਕਿਓ ਬਖਿਆਨ ਸੋ ਬੈਠ ਕੇ, ਪੜੋ ਸਾਰੇ ਐਸੇ ਹੀ।

ਉਹ ਫਿਰ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਗੁਰੂ ਦੀ ਸਿੱਖੀ ਦਾ ਸੁੱਖ ਮਿਲਿਆ ਸਾਧ ਸੰਗਤ, ਉਹਨਾਂ ਨੂੰ ਰਾਜ ਗੱਦੀ ਧਨ ਦੌਲਤ ਪਦਾਰਥ ਪੈਸਾ ਜਾਂ ਜਾਨ ਦਾ ਦਿੱਤਾ ਹੋਇਆ ਡਰ ਲਾਲਚ ਕਿਸੇ ਕੀਮਤ ਤੇ ਖਰੀਦ ਨਹੀਂ ਸਕਦਾ। ਸਾਧ ਸੰਗਤ ਧਰਮ ਅਮੁੱਲ ਹੈ, ਉਹਨੂੰ ਦੁਨੀਆਂ ਦਾ ਕੋਈ ਪੈਸਾ ਜਾਂ ਲਾਲਚ ਖਰੀਦ ਨਹੀਂ ਸਕਦਾ। ਜੇ ਧਰਮ ਖਰੀਦਿਆ ਜਾਵੇ, ਮਾਫ਼ ਕਰਿਓ, ਉਹ ਬੰਦਾ ਧਰਮੀ ਨਹੀਂ, ਧਰਮ ਦਾ ਦੁਨੀਆਂ 'ਚ ਕੋਈ ਮੁੱਲ ਨਹੀਂ ਪਾ ਸਕਦਾ। ਜਿਹਨੂੰ ਧਰਮ ਦੀ ਸਮਝ ਪੈ ਗਈ, ਉਹਨੂੰ ਦੁਨੀਆਂ ਦਾ ਕੋਈ ਲਾਲਚ ਦੇ ਦਿਓ, ਬੰਦਾ ਖਰੀਦਿਆ ਨਹੀਂ ਜਾਏਗਾ। ਜਿਹਨੂੰ ਧਰਮ ਦੀ ਸਮਝ ਨਹੀਂ, ਉਹ ਤਾਂ ਚੰਦ ਪੈਸਿਆਂ ਤੇ ਲੋਕ ਆਪਣਾ ਇਮਾਨ ਬਦਲ ਲੈਂਦੇ ਨੇ। ਆਹ ਤੁਹਾਡੇ ਇੱਧਰ ਮਾਝੇ ਵਿੱਚ ਤੁਸੀਂ ਅੱਗੇ ਵੇਖਦੇ ਹੀ ਹੋ, 50-50 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਗਰੀਬ ਲੋਕਾਂ ਨੂੰ ਆਪਣੇ ਮਗਰ ਲਾਇਆ ਜਾਏ। ਆਓ ਜੀ ਤੁਹਾਨੂੰ ਨੌਕਰੀ ਦਿੰਦੇ, ਮਾਫ਼ ਕਰਿਓ, ਉਹ ਬੰਦੇ ਧਰਮੀ ਹੋਏ ਨਹੀਂ ਸਕਦੇ। ਧਰਮ ਦਾ ਕੋਈ ਮੁੱਲ ਨਹੀਂ, ਧਰਮ ਅਮੁੱਲ ਹੈ। ਜਿਹਦਾ ਕੋਈ ਮੁੱਲ ਪਾਉਣ ਲੱਗ ਜਾਏ, ਉਹ ਧਰਮ ਹੋਏ ਨਹੀਂ ਸਕਦਾ। ਸਾਹਿਬ ਦੀ ਬਾਣੀ ਪੜ੍ਹੋ, ਤੁਸੀਂ ਜਪਜੀ ਸਾਹਿਬ ਪੜ੍ਹ ਕੇ ਆਏ ਹੋ, ਉੱਥੇ ਹਜ਼ੂਰ ਕਹਿੰਦੇ ਨੇ

एक वाहगुरु का नाम जप, अल्लाह कह, गोविंद कह, गोपाल कह, विठल कह, वाहगुरु कह, पर नाल कम चंगे कर तू तरबी। सर्व धर्म में श्रेष्ठ धर्म हर को नाम जप निर्मल करम। जदों तेरे कोल ए धर्म आ गया उस धर्म नू कोई खरीद नहीं सकेगा। निर्मल कर्म करन वाले दा कोई दुनिया च मुल नहीं पा सकता। ओ धर्म ते चलन वाले लोक अमुल ने, उन्हां नू दुनिया दे किसे लालच नाल खरीदिया नहीं जा सकदा। साध संगत, नहीं ते संसार वे सब तो वड्डी चीज लोभ है। वड्डे वड्डे ईमान, वड्डे वड्डे संसार दे विच ऋषि मुनि अखवाउण वाले कई बार लोभ दे तहत बंदे दा धर्म खत्म। बादशाह ने कहा, काम क्रोध लोमो अहंकार, तेनू अकाल पुरख वाहगुरु दा नाम बचाउंदा, गुरु का उपदेश बचाउंदा। सिखा, अपने 24 घंटे दे कम्मां ते ध्यान रख। एक चीज होर तुहाडे तजर्बे च रहणी, रोज जपजी साहब दा पाठ पढ़न दा हुक्म है सिख। श्री गुरु नानक दे महाराज जी ने ये रहत सानू दित्ती। जदों श्री करतारपुर साहब वसाया, उत्थे महाराज ने रहत सिखां वास्ते दृढ़ कराई। गुरु नानक साहब महाराज ने इन्नी रहत दित्ती कि सोदर आरती गावी है, अमृत वेले जाप उचारा। एक गुरु दा सिख शामा वेले सोदर दे जाप करे, आरती दा नाल शब्द पढ़े, सौन लगे गुरु ने बाद मर्यादा दित्ती 16 साहब दा पाठ पढ़े। सवेरे उठ के सिख अमृत वेले जाप उचारा, सवेरे उठ के जपजी साहब पढ़े। क्यों? जदों तुसी रोज जपजी साहब दा जाप करोगे, साध संगत जपजी साहब नू भावे पढ़दे 10-20-25 मिनट लगन, उन्हां 24-25 मिनटां विच तुहानू पिछले 24 घंटे दे कम चेते होणगे जो जो कीता। इह तजर्बा करके वेख, जदों हथ विच गुटका लैके जपजी साहब पढ़ोगे, जपजी साहब नू भावे 24 मिनट ही लगन, पर 24 मिनटां विच पिछले 24 घंटिया दे कम चेते होणगे। जिथे जिथे गलत कीता ओह तुहानू अपने आप चेते आएगा, आ मेरे तों कल गलत होया, इत्थे मैं झूठ बोलिया, फलाने बंदे नू आ के। जिथे जिथे गलत होया ओ गलत चीजा 24 मिनटां विच सिमटन देणगियां तुहाडे अंदर। पातशाह ने कहा, जदों तैनू नितनेम करदिआं पिछले कीते कर्म याद आउण, उदों अरदास करके वाहगुरु कही ते अरदास करके मंगी, पातशाह अगले 24 घंटिआं विच मेतों सही कम कराओ, पिछले कीते हुए गलत कम्मां नू अगले 24 घंटिआं च सही कर। जिथे कल झूठ बोले ओनू अज सही कर, जेदा कल कोई बेईमानी करके नुकसान कीता है ओनू अज सही कर। साध संगत, तुहाडे अंदरों ओ बाणी पढ़न नाल रब बोलन लगे। बाणी साध संगत कोई अखर नहीं है, रोज जपजी साहब दा पाठ भी तुहानू जीवत रखेगा। सिखी जेदे अंदर बाणी है ओ अंदरों सिख जीवत रहिंदा है। जीवत लोग ही बाणी दे राही कुर्बानी दिंदे ने। जेड़े बंदे जीउंदिआं दी मुर्दे हो जाण उन्हां बंदिआं ने की कुर्बानी दे, जेड़े बंदे जीउंदिआं दी विकण लग जाण ओ बंदिआं कुर्बानी की करनी। साध संगत, गुरबाणी दे राही ओ कुर्बानी करन दे योग हो गए, उन्हां नूं दुनिया विच कोई खरीद नहीं सकिआ। इस चीज की एग्जाम्पल गुरु ग्रंथ साहिब दी बाणी दी व्याख्या कीती कि गुरमुख बुढ़े कदे नाही, जिन्हां अंतर सुरत ज्ञान, 75 साल दी उम्र विच खंडा बोना। गुरु ग्रंथ साहिब दी बाणी दी व्याख्या कीती, गुरमुख कदे बुढ़े नहीं, उन्हां दे शरीर अंदर गुरबाणी भगती शक्ति पैदा करती। खैर, असी लोक तां जे बाणी दा आसरा ना लिया तां याद रखियो अंदरों बंदा मुरदा हो जांदा है। ਉਹ ਮੁਰਦੇ ਦੇ ਅਰਥ ਨੇ ਉਹਨੂੰ ਵਿਕਾਰ ਚਰੁੰਡ ਲੈਂਦੇ ਨੇ, ਉਹਨੂੰ ਲੋਭ ਕਈ ਵਾਰ ਮਾਰਦਾ ਹੈ, ਉਹਨੂੰ ਦਿਨ ਵਿੱਚ ਕਾਮ ਕ੍ਰੋਧ ਲੋਮੋ ਅਹੰਕਾਰ ਮਾਰ ਦਿੰਦੇ ਨੇ। ਜ਼ਿੰਦਗੀ ਵਿੱਚ ਕੋਈ ਬੰਦੇ ਤੋਂ ਵੱਡਾ ਔਗਣ ਰਵੇ ਤੇ ਯਾਦ ਰੱਖਿਓ ਉਹ ਚੌਂ ਬੰਦਿਆਂ ਵਿੱਚ ਖਲੋ ਕੇ ਅੱਖਾਂ ਖੋਲ ਕੇ ਗੱਲ ਨਹੀਂ ਜੇ ਕਰ ਸਕਦਾ। ਕਿਸੇ ਨੇ ਬੇਈਮਾਨੀ ਕੀਤੀ ਹੋਵੇ ਪਿੰਡ ਵਿੱਚ, ਉਹ ਜਦੋਂ ਕੋਈ ਸੱਚ ਦੀ ਗੱਲ ਹੋਵੇ ਉਹ ਸੱਚ ਦੀ ਗੱਲ ਵਿੱਚ ਬੋਲ ਨਹੀਂ ਸਕੇਗਾ। ਕਿਉਂ? ਉਹਨੂੰ ਲੋਕੀ ਕਹਿਣਗੇ, ਤੂੰ ਕੀ ਕਹਿੰਦਾ, ਤੂੰ ਤੇ ਖੁਦ ਜ਼ਮੀਨ ਮੱਲੀ ਹੈ, ਤੂੰ ਕਿਸੇ ਨੂੰ ਕੀ ਕਹਿ ਕਰ ਸਕਦਾ, ਤੂੰ ਤੇ ਖੁਦ ਫਲਾਨੇ ਨਾਲ ਬੇਈਮਾਨੀ ਕੀਤੀ ਹੈ। ਇਸ ਤਰ੍ਹਾਂ ਗੁਰੂ ਦਾ ਸਿੱਖ ਬਾਣੀ ਦੇ ਆਸਰੇ ਜਿਉਂਦਾ, ਉਹ ਅੰਦਰੋਂ ਜੀਵਤ ਹੋ ਜਾਂਦਾ ਤੇ ਸਾਧ ਸੰਗਤ ਉਹ ਜੀਵਨ ਵਾਲੇ ਲੋਕ ਜਦੋਂ ਕੁਰਬਾਨੀ ਕਰਦੇ ਨੇ, ਸਦੀਆਂ ਤੱਕ ਉਹਨਾਂ ਦੀ ਕੁਰਬਾਨੀ ਲੋਕਾਂ ਵਾਸਤੇ ਚਾਨਣ ਮੁਨਾਰਾ ਬਣ ਜਾਂਦਾ। ਦੁਨੀਆਂ ਵਿੱਚ ਕੋਈ ਵੀ ਦੀਵਾ ਜਗਦਾ ਹੋਵੇ,
ਸਾਧ ਸੰਗਤ ਤੇਲ ਮੁੱਕਦੇ ਉਹ ਦੀਵਾ ਬੁੱਝ ਜਾਂਦਾ। ਸਰੀਰ ਵਿੱਚ ਸਵਾਸਾਂ ਦਾ ਤੇਲ ਹੈ, ਜਬ ਲਗ ਤੇਲ ਦੀਵੇ ਮੁੱਖ ਬੱਤੀ, ਤਬ ਸੁਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਨੀ ਸੁਨਾ ਮੰਦਰ ਹੋਈ। ਇਹ ਜ਼ਿੰਦਗੀ ਦਾ ਦੀਵਾ ਸਵਾਸਾਂ ਦਾ ਤੇਲ ਮੁੱਕਣਾ, ਇਸ ਸਰੀਰ ਦੇ ਦੀਵੇ ਨੇ ਖਾਲੀ ਹੋ ਜਾਣਾ। ਪਰ ਸਾਧ ਸੰਗਤ ਬਾਬਾ ਦੀਪ ਸਿੰਘ ਐਸੇ ਧਰਤੀ ਦੇ ਦੀਪ ਹੋਏ ਨੇ ਜਿਹੜੇ ਸਰੀਰ ਕਰਕੇ ਜਾਣ ਤੋਂ ਬਾਅਦ ਵੀ ਅੱਜ ਤੱਕ ਧਰਤੀ ਉੱਤੇ ਆਪਣੇ ਜੀਵਨ ਦਾ ਚਾਨਣ ਬਣ ਰਹੇ ਨੇ। ਹੁਣ ਧਿਆਨ ਨਾਲ ਸੁਣਿਓ, ਧਰਮ ਅਮੁੱਲ ਹੈ, ਪਰ ਉਹਦੇ ਵਾਸਤੇ ਜਿਹੜਾ ਜੀਵਤ ਰਹੇ, ਜੀਵਤ ਰਹਿਣ ਵਾਸਤੇ ਗੁਰੂ ਦੀ ਬਾਣੀ ਦਾ ਆਸਰਾ ਲੈਣਾ ਪੈਂਦਾ। ਬਾਣੀ ਸਾਨੂੰ ਅੰਦਰੋਂ ਜੀਵਤ ਕਰਦੀ ਹੈ ਕਿਵੇਂ? ਜਦੋਂ ਤੁਸੀਂ ਰੋਜ਼ ਜਪਜੀ ਸਾਹਿਬ ਦਾ ਜਾਪ ਕਰੋਗੇ, ਪਿਛਲੇ ਕੀਤੇ 24 ਘੰਟਿਆਂ ਦੇ ਗਲਤ ਕੰਮ ਉਹ ਤੁਹਾਨੂੰ 24 ਮਿੰਟਾਂ ਵਿੱਚ ਚੇਤੇ ਹੋਣਗੇ। ਜਪਜੀ ਸਾਹਿਬ ਪੜ੍ਹਦਿਆਂ ਯਾਦ ਆਏਗਾ ਕੱਲ ਮੇਰੇ ਕੋਲੋਂ ਆਹ ਭੁੱਲ ਹੋਈ ਹੈ, ਜਪਜੀ ਸਾਹਿਬ ਪੜ੍ਹਦਿਆਂ ਯਾਦ ਆਉਣਾ ਕੱਲ ਮੇਰੇ ਕੋਲੋਂ ਆ ਗਲਤੀ ਹੋਈ ਹੈ। ਇਹਦਾ ਮਤਲਬ ਬਾਣੀ ਅੱਖਰ ਨਹੀਂ, ਗੁਰਬਾਣੀ ਰੱਬ ਹੈ। ਜਦੋਂ ਪੜੋਗੇ ਤੁਹਾਡੇ ਅੰਦਰੋਂ ਬਾਣੀ ਬੋਲਣ ਲੱਗ ਪੈਗੀ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਨ ਅਵਰ ਨਾ ਕੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰੋਂ ਬੋਲਦੀ ਹੈ, ਜਿੱਥੇ ਜਿੱਥੇ ਗਲਤ ਹੋਏਗਾ ਅੰਦਰ ਦਾ ਉਹ ਮਨ ਤੋਂ ਜੋਤ ਸਰੂਪ ਵਾਲਾ ਰੂਪ ਆਪਣੇ ਆਪ ਅੰਦਰੋਂ ਕਹੇਗਾ ਆਹ ਮੇਰੇ ਕੋਲੋਂ ਗਲਤੀ ਹੋਈ। ਉਹਨੂੰ ਬਾਣੀ ਪੜੋਗੇ ਫਿਰ ਸਹਿਜੇ ਸਹਿਜੇ ਔਗਣ ਕੱਟੇ ਜਾਣਗੇ। ਸਾਧ ਸੰਗਤ ਤਾਈਓ ਪਾਤਸ਼ਾਹ ਨੇ ਕਿਹਾ ਜਦੋਂ ਕੋਈ ਗੁਰੂ ਦਾ ਸਿੱਖ ਪੱਕਾ ਹੋ ਜਾਂਦਾ, ਉਹਦੇ ਘਰ ਵਿੱਚ ਵਸਣ ਲੱਗ ਪੈਂਦਾ, ਫਿਰ ਗੁਰੂ ਉਹਦੇ ਜੀਵਨ ਵਿੱਚੋਂ ਅਗਿਆਨਤਾ ਕੱਢ ਦਿੰਦਾ, ਕਿਲ ਵਿਖ ਪਾਪ ਸਹਿਜੇ ਸਹਿਜੇ ਕੱਟੇ ਜਾਂਦੇ ਨੇ। ਉਹਦੇ ਜੀਵਨ ਦੇ ਅੰਦਰ ਫਿਰ ਆਨੰਦ ਭਰ ਜਾਂਦਾ, ਉਹਦੇ ਕੋਲ ਦੁਨਿਆਵੀ ਪਦਾਰਥ ਨਾ ਵੀ ਹੋਣ ਤਾਂ ਵੀ ਉਹ ਆਨੰਦ ਦੇ ਘਰ ਵਿੱਚ ਰਹਿੰਦਾ, ਆਪ ਆਨੰਦਿਤ ਹੈ। ਫਿਰ ਉਹਨੂੰ ਸੰਸਾਰ ਦੀ ਕੋਈ ਵੀ ਚੀਜ਼ ਵਸਤੂ ਖਰੀਦ ਨਹੀਂ ਸਕਦੀ, ਉਹਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਦੋ ਚੀਜ਼ਾਂ ਨੈਗੇਟਿਵ ਪੋਜ਼ਿਟਿਵ ਨੇ, ਜੇ ਸੁੱਖ ਹੈ ਤਾਂ ਦੁੱਖ ਵੀ ਆਉਂਦਾ, ਹਰਖ ਹੈ ਤਾਂ ਸੋਗ ਵੀ ਹੈ, ਖੁਸ਼ੀ ਹੈ ਤਾਂ ਗਮ ਵੀ ਹੈ, ਤੰਦਰੁਸਤੀ ਹੈ ਰੋਗ ਵੀ ਹੈ। ਪਰ ਇੱਕ ਸ਼ਬਦ ਗੁਰੂ ਨੇ ਕਿਹਾ ਸਿੱਖ ਨੂੰ ਗੁਰੂ ਬਖਸ਼ਦਾ ਆਨੰਦ, ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ। ਖੁਸ਼ੀਆਂ ਸੁੱਖ ਆਉਂਦੇ ਨੇ, ਦੁੱਖਾਂ ਵਿੱਚ ਬਦਲ ਜਾਂਦੇ ਨੇ, ਗੁਰੂ ਆਨੰਦ ਦਿੰਦਾ ਉਹ ਕਦੇ ਤਬਦੀਲ ਹੀ ਨਹੀਂ। ਸਾਧ ਸੰਗਤ ਉਹ ਆਨੰਦ ਦੀ ਫਿਰ ਪਾਤਸ਼ਾਹ ਨੇ ਪਰਿਭਾਸ਼ਾ, ਆਨੰਦ ਸਾਹਿਬ ਦੀ ਬਾਣੀ ਪੜੋ। ਇੱਕ ਬਾਣੀ ਦਾ ਨਾਮ ਹੀ ਪਾਤਸ਼ਾਹ ਨੇ ਆਨੰਦ ਰੱਖਿਆ। ਆਪਾਂ ਅਦਬ ਤੇ ਸਤਿਕਾਰ ਵਜੋਂ ਕਹੀਦਾ ਆਨੰਦ ਸਾਹਿਬ। ਜਦੋਂ ਆਰੰਭ ਹੋਏਗਾ ਰਾਮ ਕਲੀ ਮਹੱਲਾ ਤੀਜਾ, ਬਾਣੀ ਦਾ ਸਰਲੇਖ ਹੈ ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪਾਂ ਅਦਬ ਵਿੱਚ ਕਹੀਦਾ ਆਨੰਦ ਸਾਹਿਬ। ਪਹਿਲੀ ਪੰਕਤੀ 3 ਵਾਰ ਆਨੰਦ ਸ਼ਬਦ ਆਇਆ। ਪਹਿਲਾਂ ਪਾਤਸ਼ਾਹ ਕਹਿਣਗੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ, ਮਨ ਵਜ਼ੀਆਂ ਵਾਧਾਈਆਂ, ਆਨੰਦ ਪ੍ਰਾਪਤ ਹੋਇਆ ਸਤਿਗੁਰੂ ਪਾਣ ਨਾਲ। ਉਹ ਤੋਂ ਬਾਅਦ ਇੱਕ ਆਨੰਦ ਹੋਰ ਆਏ। ਇੱਕ ਪੌੜੀ ਵਿੱਚ ਪਾਤਸ਼ਾਹ ਕਹਿਣਗੇ ਆਨੰਦ ਆਨੰਦ ਸਭ ਕੋ ਕਹੇ, ਕਦੋਂ? ਆਨੰਦ ਗੁਰੂ ਤੇ ਜਾਣਿਆ। ਪਹਿਲਾਂ ਸਿੱਖ ਨੇ ਗੁਰੂ ਨੂੰ ਪਾਇਆ, ਫਿਰ ਗੁਰੂ ਨੂੰ ਜਾਣਿਆ, ਜੋ ਗੁਰੂ ਉਪਦੇਸ਼ ਦਿੰਦਾ। ਜਿੱਦਣ ਸਿੱਖ ਗੁਰੂ ਦੇ ਉਪਦੇਸ਼ ਨੂੰ ਜਾਣਨ ਲੱਗ ਪੈਂਦਾ, ਉਹ ਫਿਰ ਆਨੰਦ ਦਾ ਹੱਕਦਾਰ ਬਣਨ ਲੱਗ ਪੈਂਦਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਹੁਣ ਆਨੰਦ ਪ੍ਰਾਪਤ ਹੋਣਾ, ਉਹ ਵੇਖੋ ਕਦੇ ਪਾਤਸ਼ਾਹ ਕਹਿੰਦੇ ਨੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ। ਜਦੋਂ ਉਪਦੇਸ਼ ਜਾਣਨ ਨਾਲ ਪਾਪ ਕੱਟਣੇ ਅੰਦਰੋਂ ਸ਼ੁਰੂ ਹੋ ਗਏ, ਜਦੋਂ ਪਾਪ ਘਟਣ ਲੱਗ ਪਏ, ਫਿਰ ਪਾਤਸ਼ਾਹ ਨੇ ਕਿਹਾ ਹੁਣ ਆਨੰਦ ਪ੍ਰਾਪਤ ਹੋਏ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚੇ ਸਾ ਵਾਰਿਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਂਦੇ। ਗੁਰੂ ਦਾ ਉਪਦੇਸ਼ ਅੰਦਰੋਂ ਪਾਪ ਕੱਟਦਾ। ਜਦੋਂ ਰੋਜ਼ ਜਪਜੀ ਸਾਹਿਬ ਦਾ ਜਾਪ ਕਰੋਗੇ, ਜੋ ਕੁਝ ਪਿਛਲੇ 24 ਘੰਟਿਆਂ ਚ ਪਾਪ ਹੋਇਆ ਉਹ ਸੁਰਤ ਵਿੱਚ ਯਾਦ ਆਉਣਾ, ਉਹਨੂੰ ਰੋਜ਼ ਅਰਦਾਸ ਕਰਿਓ, ਸਹਿਜੇ ਸਹਿਜੇ ਜੀਵਨ ਵਿੱਚੋਂ ਪਾਪ ਕੱਟੇ ਜਾਣਗੇ, ਸਿੱਖ ਦਾ ਜੀਵਨ ਆਨੰਦ ਨਾਲ ਭਰ ਜਾਂਦਾ। ਪਰ ਸਾਧ ਸੰਗਤ ਅਸੀਂ ਆਪਣੇ ਪਾਪ ਚਿੱਤਾ ਹੀ ਨਹੀਂ ਕਰਨਾ ਚਾਹੁੰਦੇ, ਇਹ ਗੱਲ ਯਾਦ ਰੱਖਿਓ। ਜਿਹੜੀ ਚੀਜ਼ ਬਾਹਰ ਧਿਆਨ ਵਿੱਚ ਆਵੇ ਉਹਦਾ ਇਲਾਜ ਵੀ ਬੰਦਾ ਮੰਗਦਾ, ਤੇ ਜਿਹੜੀ ਚੀਜ਼ ਧਿਆਨ ਵਿੱਚ ਨਾ ਆਵੇ ਉਹਦੇ ਇਲਾਜ ਵੱਲ ਵੀ ਧਿਆਨ ਨਹੀਂ ਦਿੰਦਾ। ਸਰੀਰ ਵਿੱਚ ਕੋਈ ਰੋਗ ਬਾਰ ਬਾਰ ਦਰਦ ਹੋਵੇ, ਉਹਦੇ ਇਲਾਜ ਵਾਸਤੇ ਡਾਕਟਰ ਲੱਭੀ ਦੇ, ਤੇ ਜੇ ਧਿਆਨ ਵਿੱਚੋਂ ਰੋਗ ਹੀ ਨਹੀਂ ਆ ਰਿਹਾ
ਸਾਧ ਸੰਗਤ ਫਿਰ ਉਹਦਾ ਵੈਦ ਵੀ ਆਪਾਂ ਲੱਭਦੇ ਨਹੀਂ ਤੇ ਮਾਫ਼ ਕਰਿਓ ਉਹ ਰੋਗ ਇੱਕ ਦਿਨ ਫਿਰ ਭਿਆਨਕ ਰੋਗ ਬਣ ਕੇ ਫੁੱਟਦਾ ਸਰੀਰ, ਉਹ ਰੋਗ ਇੱਕ ਦਿਨ ਭਿਆਨਕ ਕੈਂਸਰ ਬਣ ਕੇ ਫੁੱਟਦਾ। ਇਸ ਲਈ ਜਦੋਂ ਰੋਗ ਪਤਾ ਲੱਗੇ ਉਹਦਾ ਇਲਾਜ ਚਾਹੀਦਾ। ਪਾਤਸ਼ਾਹ ਨੇ ਕਿਹਾ ਕੋਈ ਪਾਪ ਤੇਰੇ ਜੀਵਨ ਵਿੱਚ ਆਉਂਦਾ ਉਹਨੂੰ ਚਿੱਤੇ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰ, ਉਹਦਾ ਇਲਾਜ ਹੋ ਜਾਏਗਾ। ਜੇ ਸੱਜਣਾ ਪਾਪ ਦਾ ਇਲਾਜ ਨਾ ਕੀਤਾ ਇਸ ਭਿਆਨਕ ਪਾਪ ਨੇ ਇੱਕ ਦਿਨ ਤੈਨੂੰ ਉੱਥੇ ਡੋਬਣਾ ਜਿੱਥੋਂ ਤੂੰ ਪਰਤ ਕੇ ਨਿਕਲ ਨਹੀਂ ਸਕੇ। ਸਾਧ ਸੰਗਤ ਫਿਰ ਗੁਰੂ ਦੀ ਬਾਣੀ ਸਾਡੇ ਵਾਸਤੇ ਇਲਾਜ ਹੈ, ਗੁਰੂ ਦੀ ਬਾਣੀ ਸਾਡੇ ਵਾਸਤੇ ਸ਼ੀਸ਼ਾ। ਜਦੋਂ ਬਾਣੀ ਪੜੋਗੇ ਸੰਗਤ ਵਿੱਚ ਆਓਗੇ ਇੱਥੇ ਫਿਰ ਸ਼ੀਸ਼ਾ ਗੁਰੂ ਦਿਖਾਉਂਦਾ ਤੇਰੇ ਵਿੱਚ ਆਹ ਔਗਣ ਹੈ। ਆਪੋ ਆਪਣਾ ਔਗਣ ਬੰਦਾ ਯਾਦ ਕਰੇ ਉਹਦੇ ਔਗਣ ਧੋਤੇ ਜਾਣ। ਪਰ ਇੱਕ ਸਾਡੇ ਸੁਭਾਅ 'ਚ ਹੋਰ ਕਮੀ ਹੈ ਜੀ, ਕਥਾ ਕਰਦਿਆਂ ਕੋਈ ਗੱਲ ਸੁਣਾ ਦਿਓ ਤੇ ਬੈਠੇ ਬੰਦੇ ਜੇ ਕਿਸੇ ਦੂਜੇ ਵੱਲ ਕਮੀ ਨਾ ਉਹਦੇ ਵੱਲ ਵੇਖਣ ਲੱਗ ਆਪਣੇ ਵੱਲ ਨਹੀਂ। ਜੇ ਕੋਈ ਕਿਸੇ ਦਾ ਬੰਨਾ ਵੱਢਦਾ ਕੋਈ ਕਥਾ ਕਰਦੇ ਗੱਲ ਕਹੋ ਉਹਦੇ ਵੱਲ ਵੇਖਣ, ਜੇ ਕੋਈ ਝੂਠ ਜਾਂ ਸ਼ਰਾਬੀ ਬੰਦਾ ਉਹ ਗੱਲ ਸੁਣ ਕੇ ਉਹਦੇ ਵੱਲ ਵੇਖਣਗੇ ਵੀ ਇਹਨੂੰ ਕਹਿ ਰਹੇ ਨੇ। ਨਹੀਂ ਸਾਧ ਸੰਗਤ, ਬਾਣੀ ਕਿਸੇ ਇੱਕ ਬੰਦੇ ਨੂੰ ਨਹੀਂ, ਬਾਣੀ ਸਾਡੇ ਸਾਰਿਆਂ ਵਾਸਤੇ ਹੈ। ਗੁਰੂ ਦੀ ਬਾਣੀ ਦੀ ਕਥਾ ਭਾਵੇਂ ਦਾਸ ਇੱਥੋਂ ਸੁਣਾ ਰਿਹਾ ਪਰ ਇਹ ਕੱਲੀ ਤੁਹਾਡੇ ਵਾਸਤੇ ਨਹੀਂ, ਜਦੋਂ ਸਤਿਗੁਰੂ ਨਾਲ ਕਿਰਪਾ ਕਰਦੇ ਸੁਣਾਉਣ ਵਾਲੇ ਨੂੰ ਵੀ ਆਪਣਾ ਆਪ ਵਚਨ ਜੋ ਉਹ ਸੁਣਾ ਰਿਹਾ ਉਹਨੂੰ ਵੀ ਅੰਦਰ ਗੁਰੂ ਕਿਰਪਾ ਕਰੇ, ਉਹਨੂੰ ਵੀ ਉਹ ਚੀਜ਼ਾਂ ਨਜ਼ਰ ਆਉਣ, ਫਿਰ ਆਪਾਂ ਸੁਣਨ ਸੁਣਾਉਣ ਵਾਲਿਆਂ ਦਾ ਸਭ ਦਾ ਭਲਾ ਹੋਵੇ। ਖੈਰ, ਪਾਤਸ਼ਾਹ ਦੀ ਬਾਣੀ ਸਾਡੇ ਵਾਸਤੇ ਸ਼ੀਸ਼ਾ, ਸਾਡੇ ਵਾਸਤੇ ਰੋਗ ਕੱਟਣ ਦੀ ਦਵਾਈ ਹੈ। ਤਾਂਹੀਓ ਪਾਤਸ਼ਾਹ ਕਹਿੰਦੇ ਨੇ ਔਖਦ ਆਏ ਰਾਸ ਵਿੱਚ ਆਪ ਖਲੋਇਆ, ਇਹ ਦਵਾਈ ਤੇਰੇ ਤੇ ਕੰਮ ਕਰੇਗੀ ਜੇ ਸਤਿਗੁਰ ਦੀ ਨਜ਼ਰ ਹੋਈ। ਪਰ ਸ਼ਰਤ ਇਹ ਹੈ ਗੁਰੂ ਦੀ ਬਾਣੀ ਪੜ, ਤੈਨੂੰ ਗੁਰੂ ਦੀ ਬਾਣੀ ਅੰਦਰੋਂ ਨਿਰਮਲ ਕਰ ਦੇਗੀ, ਤੂੰ ਕੁਰਬਾਨੀ ਕਰਨ ਦੇ ਯੋਗ ਵੀ ਹੋ ਜਾਏ। ਇੱਕ ਛੋਟੀ ਜਿਹੀ ਗੱਲ ਧਿਆਨ ਨਾਲ ਸਮਝੋ। ਕਹਿੰਦੇ ਇੱਕ ਸੇਠ ਦੀ ਦੁਕਾਨ ਉੱਤੇ ਇੱਕ ਫਕੀਰ ਗਿਆ। ਅਜੇ ਸੇਠ ਨੇ ਦੁਕਾਨ ਖੋਲੀ ਤੇ ਧੂਫ ਬੱਤੀ ਕੀਤੀ, ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਧਰਮੀ ਤੇ ਮਨ ਵਿੱਚ ਮੰਨਦਾ ਹੀ ਹੈ ਵੀ ਮੈਂ ਧਰਮ। ਉਹ ਗੁਰਦੁਆਰੇ ਮੰਦਰ ਮਸਜਿਦ ਕਿਤੇ ਨਾ ਜਾਵੇ, ਪਾਠ ਨਾ ਵੀ ਕਰਦਾ ਹੋਵੇ, ਕਿਸੇ ਨਾ ਕਿਸੇ ਧਰਮ ਦੀ ਬਾਬੇ ਦੀ ਉਹਨੇ ਫੋਟੋ ਜ਼ਰੂਰ ਲਾਈ ਆਪਣੇ ਕਾਰੋਬਾਰ। ਇੱਥੋਂ ਤੱਕ ਸਾਧ ਸੰਗਤ ਚੋਰੀ ਕਰਨ ਜਾਣ ਲੱਗਾ, ਚੋਰ ਵੀ ਕਿਸੇ ਰੱਬ ਨੂੰ ਧਿਆ ਕੇ ਜਾਂਦਾ, ਹਾਲਾਂਕਿ ਰੱਬ ਜਿਹੜਾ ਉਹ ਚੋਰੀ ਕਰਨਾ ਰੱਬ ਦੇ ਘਰ ਦਾ ਧਰਮ ਨਹੀਂ, ਪਰ ਚੋਰ ਵੀ ਕਿਸੇ ਨਾ ਕਿਸੇ ਰੱਬ ਨੂੰ ਚੇਤੇ ਕਰਕੇ ਜਾਂਦਾ। ਜਦੋਂ ਕਹਿੰਦੇ ਦੁਕਾਨਦਾਰ ਸੇਠ ਨੇ ਧੂਫ ਬੱਤੀ ਕੀਤੀ, ਇੰਨੇ ਨੂੰ ਫਕੀਰ ਉਹਦੀ ਦੁਕਾਨ ਤੇ ਆ ਗਿਆ। ਉਹਨੇ ਪਿੱਛੋਂ ਆਵਾਜ਼ ਦੇ ਕੇ ਕਿਹਾ, ਸੇਠ ਜੀ ਕੀ ਕਰਦੇ ਹੋ? ਉਹਨੂੰ ਕਿਹਾ, ਬਾਬਾ ਮੈਨੂੰ ਪਹਿਲਾਂ ਰੱਬ ਦਾ ਨਾਂ ਲੈ ਲੈਣ ਦੇ, ਮੜ ਜੇ ਧੂਫ ਬੱਤੀ ਕਰ ਲੈਂਦੇ ਬਾਅਦ ਚ ਗੱਲ ਕਰ। ਜਦੋਂ ਸੇਠ ਧੂਫ ਬੱਤੀ ਕਰ ਹਟਿਆ ਤਾਂ ਉਹ ਫਕੀਰ ਪੁੱਛਦਾ, ਬਾਬਾ ਸੇਠ ਤੋਂ ਸੇਠ ਜੀ ਕੀ ਕਰਕੇ ਹਟੇ ਹੋ? ਕਹਿੰਦਾ, ਤੈਨੂੰ ਨਜ਼ਰ ਨਹੀਂ ਆਇਆ? ਮੈਂ ਆਪਣੇ ਰੱਬ ਨੂੰ ਧਿਆ ਕੇ ਹਟੇ, ਕਾਰੋਬਾਰ ਲਈ ਭਲਾ ਅਰਦਾਸ ਕੀਤੀ ਹੈ, ਧੂਫ ਬੱਤੀ ਆਪਣੇ ਕਾਰੋਬਾਰ ਲਈ ਰੱਬ ਨੂੰ ਚੇਤੇ ਕੀਤਾ, ਹੁਣ ਦੱਸ ਤੂੰ ਕੀ ਕਹਿਣਾ? ਉਹ ਫਕੀਰ ਬੋਲਿਆ, ਕਹਿੰਦਾ, ਸੇਠ ਜੀ ਜੇ ਤੁਹਾਨੂੰ ਰੱਬ ਦੇ ਦਈਏ ਤਾਂ ਉਹ ਬੋਲਣ ਵਾਲਾ ਰੱਬ ਤੁਸੀਂ ਲੈ ਲਓ ਜੇ ਦੇ ਦਈਏ ਤੁਹਾਨੂੰ। ਉਹ ਸੇਠ ਕਹਿੰਦਾ, ਬਾਬਾ ਕੋਈ ਪੈਸਾ ਧੇਲਾ ਲੈਣਾ ਤਾਂ ਉਹ ਗੱਲ ਕਰ, ਏਦਾਂ ਮੈਨੂੰ ਨਾ ਕਹਿ ਰੱਬ ਮੈਨੂੰ ਦੇ ਦੇਗਾ, ਤੂੰ ਕੀ ਦੇ ਦੇਗਾ? ਉਹ ਫਕੀਰ ਬਾਬਾ ਬੋਲਿਆ, ਕਹਿੰਦਾ ਜੀ ਮੇਰੇ ਕੋਲ ਰੱਬ ਹੈ, ਮੈਂ ਤੁਹਾਨੂੰ ਦੇ ਸਕਦਾ, ਪਰ ਮੇਰੇ ਵਾਲਾ ਰੱਬ ਬੋਲਦਾ ਤੇ ਉਹ ਜਿਹੜਾ ਸੇਠ ਹੈ ਉਹ ਅੱਗੋਂ ਉਹ ਫਕੀਰ ਬਾਬੇ ਨੂੰ ਕਹਿੰਦਾ, ਬਾਬਾ ਕਿੰਨੇ ਪੈਸੇ ਦਾ ਦੇਣਾ? ਕਿਉਂਕਿ ਸਾਡੇ ਮਨ ਵਿੱਚ ਸਾਧ ਸੰਗਤ ਹੁੰਦਾ ਵੀ ਹਰ ਇੱਕ ਚੀਜ਼ ਮੁੱਲ ਮਿਲ ਜਾਂਦੀ, ਜੇ ਰੱਬ ਵੀ ਮੁੱਲ ਮਿਲਦਾ ਹੋਵੇ ਬੰਦਿਆਂ ਖਰੀਦ ਲੈਣਾ ਸੀ, ਪਰ ਰੱਬ ਮੁੱਲ ਮਿਲਦਾ ਨਹੀਂ, ਕਿਉਂਕਿ ਆਪਣ ਬਾਪੇ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਰੱਬ ਕਿਸੇ ਦੇ ਪਿਓ ਦਾ ਨਹੀਂ, ਉਹ ਪ੍ਰੇਮ ਦਾ ਵਜੇ, ਉਹਨੂੰ ਪ੍ਰੇਮ ਨਾਲ ਚੇਤਾ ਕਰੇ, ਉਹ ਸਭ ਨੂੰ ਮਿਲ ਜਾਂਦਾ। ਖੈਰ, ਉਹ ਸੇਠ ਕਹਿੰਦਾ ਕਿੰਨੇ ਪੈਸੇ ਦਾ? ਫਕੀਰ ਕਹਿੰਦਾ ਪੈਸਿਆਂ ਦਾ ਨਹੀਂ, ਮੁਫ਼ਤ ਵਿੱਚ। ਹੁਣ ਤਾਂ ਸੇਠ ਖੁਸ਼ ਹੋ ਗਿਆ, ਕਹਿੰਦਾ ਮੁਫ਼ਤ ਵਿੱਚ ਰੱਬ ਮਿਲਦਾ, ਉਹ ਵੀ ਬੋਲਣ ਵਾਲਾ, ਕੰਮ ਕਰਨ ਵਾਲਾ, ਹੋਰ ਫਿਰ ਕੀ ਚਾਹੀਦਾ? ਜਿਹੜੀ ਚੀਜ਼ ਮੁਫ਼ਤ ਵਿੱਚ ਮਿਲੇ ਆਪਾਂ ਆਦੀ ਹਾਂ ਸਾਧ ਸੰਗਤ, ਉਹਦੀ ਲੋੜ ਨਾ ਵੀ ਹੋਵੇ, ਮੁਫ਼ਤ ਵਿੱਚ ਚੀਜ਼ ਮਿਲਦੀ ਉਹ ਲੈ ਲਈਦੀ ਹੈ। ਮਾਫ਼ ਕਰਿਓ, ਬੰਦੇ ਦਾ ਬਲੱਡ ਪ੍ਰੈਸ਼ਰ ਭਾਵੇਂ ਬੀਪੀ ਵੱਧਦਾ ਹੋਵੇ, ਮੁਫ਼ਤ ਵਿੱਚ ਤਾਂ ਬ੍ਰੈਡਾਂ ਦਾ ਲੰਗਰ ਲਾ ਦਿਓ, ਉਹਨੇ ਦੋ ਚਾਰ ਲੈ ਲੈਣੇ, ਕਹਿੰਦੇ ਲੈ ਜਾਂਗੇ, ਫਿਰ ਕੀ? ਜਿਹੜੀ ਚੀਜ਼ ਮੁਫ਼ਤ ਵਿੱਚ ਹੈ ਉਹਦੀ ਜ਼ਰੂਰਤ ਨਾ ਵੀ ਹੋਵੇ ਤਾਂ ਵੀ ਬੰਦਾ ਲੈ ਲੈਂਦਾ। ਕਿਸੇ ਨੇ ਬਾਹਰੋਂ ਆ ਕੇ ਅੱਖਾਂ ਚੈੱਕਅਪ ਦਾ ਕੈਂਪ ਲਵਾਇਆ ਪਿੰਡ 'ਚ,
ਤੇ ਸਾਧ ਸੰਗਤ ਤੋਂ ਬੰਦਾ ਹਰੇਕ ਸਾਲ ਕੈਂਪ ਲਵਾਉਣ ਲੱਗ ਪਿਆ। ਉਹਨੇ ਅੱਖਾਂ ਚੈੱਕ ਕਰਾਉਣੀਆਂ, ਜਿਹਦੇ ਐਨਕ ਲੱਗਣੀ ਐਨਕ, ਜਿਹਦੇ ਲੈਂਜ ਪੈਣਾ ਲੈਂਜ ਪਾਉਣੇ। ਦੋ ਚਾਰ ਪਿੰਡਾਂ ਚ ਉਹਦੀ ਸੋਭਾ ਹੋ ਗਈ। ਜਦੋਂ ਉਹਨੇ ਤੀਜੀ ਚੌਥੀ ਵਾਰ ਕੈਂਪ ਲਵਾਇਆ ਨਾ, ਤਾਂ ਉਸੇ ਪਿੰਡ ਦੀ ਇੱਕ ਬਜ਼ੁਰਗ ਮਾਈ ਕਹਿੰਦੇ ਉਹ ਵੀ ਕੈਂਪ ਵਿੱਚ ਅੱਖਾਂ ਚੈੱਕ ਕਰਾਉਣ ਆਈ। ਉਹਨੇ ਅੱਖਾਂ ਚੈੱਕ ਕਰਾਈਆਂ ਤੇ ਡਾਕਟਰ ਕਹਿੰਦਾ ਬੀਬੀ ਤੇਰੀਆਂ ਅੱਖਾਂ ਬਿਲਕੁਲ ਠੀਕ ਹੈ, ਆਹ ਮਾੜੀ ਜਿਹੀ ਦਵਾਈ ਇੱਕ 10-20 ਰੁਪਏ ਦੀ, ਆਹ ਦਵਾਈ ਲੈ ਜਾ, ਜਦੋਂ ਕਦੇ ਮਾੜੀ ਮੋਟੀ ਅੱਖਾਂ ਦਰਦ ਕਰਨ ਰੜਕ ਪਵੇ ਆਹ ਦਵਾਈ ਪਾ ਲਿਆ ਕਰ, ਤੇਰੀਆਂ ਅੱਖਾਂ ਬਿਲਕੁਲ ਠੀਕ ਹੈ, ਲੈਟ ਵੀ ਠੀਕ ਹੈ। ਕਹਿੰਦੀ ਐਨਕ ਹੀ ਦੇ ਦੋ ਕੋਈ। ਉਹ ਡਾਕਟਰ ਕਹਿੰਦਾ ਮਾਹੀ ਤੈਨੂੰ ਐਨਕ ਲੱਗਣੀ ਨੀ, ਤੇਰੀ ਨਜ਼ਰ ਠੀਕ ਹੈ ਬਿਲਕੁਲ, ਤੈਨੂੰ ਐਨਕ ਦੀ ਕੀ ਲੋੜ ਹੈ। ਉਹ ਜਿਹੜੇ ਹੁਣ ਨਾਲ ਪਿੰਡ ਵਾਲੇ ਸੇਵਾ ਕਰਾਉਣ, ਤਾਂ ਉਹ ਜਿਹੜਾ ਸਰਦਾਰ ਬਾਹਰੋਂ ਆਇਆ ਉਹਦੀ ਬਾਂਹ ਪਕੜ ਕੇ ਕਹਿੰਦੀ ਕਾਕਾ ਇੰਨੀ ਐਨਕਾਂ ਬਣਦੇ ਮੈਨੂੰ ਐਨਕ ਹੀ ਨੀ ਕੋਈ ਦਿੰਦੇ। ਉਹ ਸਰਦਾਰ ਜੀ ਕਹਿੰਦੇ ਡਾਕਟਰ ਸਾਹਿਬ ਬੀਬੀ ਨੂੰ ਐਨਕ ਦੇ ਦਿਓ। ਉਹ ਕਹਿੰਦਾ ਜੀ ਇਹਨਾਂ ਦੇ ਲੱਗਦੀ ਨੀ, ਨਜ਼ਰ ਬਿਲਕੁਲ ਸਹੀ ਹੈ, ਅੱਖਾਂ ਠੀਕ ਨੇ, ਆਹ ਇੱਕ ਦਵਾਈ ਪਾਉਣ ਵਾਸਤੇ ਦੇਤੀ ਹੈ, ਲੋੜ ਨੀ ਐਨਕ ਦੀ। ਉਹ ਕਹਿੰਦੀ ਨਹੀਂ ਮੈਨੂੰ ਤਾਂ ਜ਼ਰੂਰ ਇੱਕ ਐਨਕ ਦਿਓ, ਇੰਨੀਆਂ ਵੰਡ ਦਿਓ। ਉਹ ਕਹਿੰਦਾ ਡਾਕਟਰ ਸਾਹਿਬ ਚਲੋ ਦੇ ਦਿਓ। ਉਹਨੇ ਇੱਕ ਐਨਕ ਦੇਤੀ, ਲੈ ਮਾਈ ਊਂ ਤੇਰੇ ਲੱਗਦੀ ਨੀ, ਜੇ ਤੂੰ ਰੱਖਣੀ ਲੈ ਲਾ ਬਿਸ਼ਕ ਐਨਕ ਲੈ ਲਈ। ਤੇ ਜਦੋਂ ਐਨਕ ਲੈ ਕੇ ਉਹ ਮਾਈ ਬਾਹਰ ਆਈ ਨਾ, ਨਾਲ ਦੀਆਂ ਮਾਈਆਂ ਨੂੰ ਕਹਿੰਦੀ ਤੈਨੂੰ ਵੀ ਐਨਕ ਮਿਲੀ? ਉਹ ਕਹਿੰਦੀ ਆਹੋ ਮੈਨੂੰ ਵੀ ਐਨਕ ਲੱਗੀ ਅੱਧਾ ਨੰਬਰ। ਕਹਿੰਦੀ ਉੱਦਾਂ ਮੇਰੇ ਤਾਂ ਲੱਗਦੀ ਨੀ, ਮੈਂ ਵੀ ਲੈ ਲਈ, 3 ਹੋ ਗਈਆਂ, ਫਲਾਨੀ ਜਗ੍ਹਾ ਤੋਂ ਵੀ ਲੈਂਦੀ ਸੀ। ਜਿਹੜੀ ਚੀਜ਼ ਮੁਫਤ ਵਿੱਚ ਮਿਲੇ ਉਹ ਬਿਨਾਂ ਲੋੜ ਤੋਂ ਹੀ ਲੋਕ ਲੈ ਲੈਂਦੇ। ਸਾਧ ਸੰਗਤ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉਹ ਮੁਫਤ ਵਿੱਚ ਲੈ ਲੈਂਦੇ ਨੇ। ਜਦੋਂ ਸੇਠ ਨੂੰ ਉਹ ਬਾਬੇ ਫਕੀਰ ਨੇ ਕਿਹਾ, ਕਹਿੰਦਾ ਰੱਬ ਲੈ ਲਾ ਮੁਫਤ ਵਿੱਚ, ਤੇ ਉਹਨੇ ਕਿਹਾ ਹੋਰ ਕੀ ਚਾਹੀਦਾ? ਉਹਨੇ ਕਿਹਾ ਜੀ ਇਹ ਰੱਬ ਮੈਂ ਲੈ ਤੇ ਲੈਣਾ, ਇਹਦਾ ਕੋਈ ਪੈਸਾ? ਫਕੀਰ ਕਹਿੰਦਾ ਕੋਈ ਪੈਸਾ? ਕਹਿੰਦੇ ਉਹਨੇ ਉਹ ਮੰਤਰ ਉਹ ਰੱਬ ਦੇ ਦਿੱਤਾ, ਤੇ ਨਾਲ ਕਿਹਾ ਇੱਕ ਗੱਲ ਹੈ ਸੇਠ ਜੀ, ਇਹ ਰੱਬ ਬੋਲਦਾ, ਜਿੱਥੇ ਗਲਤ ਕਰੋਗੇ ਇਹਨੇ ਬੋਲਣਾ, ਇਹਨੇ ਤੇਰੇ ਨਾਲ ਰਹਿਣਾ। ਔਰ ਸੇਠ ਨੇ ਲੈ ਕੇ ਕਹਿੰਦੇ ਰੱਬ ਰੱਖ ਲਿਆ। ਅਜੇ ਫਕੀਰ ਥੋੜਾ 10-20 ਕਦਮ ਗਿਆ, ਇੰਨੇ ਨੂੰ ਗ੍ਰਾਹਕ ਆਇਆ। ਜਦੋਂ ਸੇਠ ਸੌਦਾ ਤੋਲਣ ਲੱਗਾ, ਉਹ ਬੇਈਮਾਨੀ ਕਰਦਾ ਸੀ, 1 ਕਿਲੋ ਦਾ 900 ਗ੍ਰਾਮ ਤੋਲਦਾ ਸੀ, ਜਦੋਂ ਘੱਟ ਤੋਲਿਆ ਰੱਬ ਬੋਲ ਪਿਆ। ਕਹਿੰਦਾ ਸੇਠ ਜੀ ਘੱਟ ਨਾ ਤੋਲੋ, ਬੇਈਮਾਨੀ ਨਾ ਕਰੋ, ਚੋਰੀ ਕਰਨੀ ਪਾਪ ਹੈ, ਬੇਈਮਾਨੀ ਕਰਨੀ ਪਾਪ ਹੈ, ਘੱਟ ਨਾ ਤੋਲ। ਵਧੇਰਾ ਚੁੱਪ ਕਰਾਇਆ, ਅਜੇ ਗ੍ਰਾਹਕ ਗਿਆ। ਸੇਠ ਨੇ ਜਦੇ ਹੀ ਭੱਜ ਕੇ ਉਹ ਫਕੀਰ ਬਾਬੇ ਦੇ ਮਗਰ ਜਾ ਕੇ ਕਹਿੰਦਾ ਬਾਬਾ ਆ ਲੈ ਫੜ ਆਪਣਾ ਰੱਬ, ਏਦਾਂ ਦਾ ਰੱਬ ਨੀ ਚਾਹੀਦਾ ਜਿਹੜਾ ਸਾਰੇ ਥਾਂ ਤੇ ਭੇਦ ਖੋਲਦਾ ਫਿਰੇ, ਏਦਾਂ ਦਾ ਰੱਬ ਨੀ ਚਾਹੀਦਾ ਜਿਹੜਾ ਬੋਲਦਾ ਹੋਵੇ। ਸਾਧ ਸੰਗਤ ਅਸੀਂ ਚਾਹੁੰਦੇ ਰੱਬ ਗੁੰਗਾ ਮਿਲੇ, ਜਿਹੜਾ ਸਾਡਾ ਔਗਣ ਨਾ ਦੱਸੇ। ਇੱਕ ਗੱਲ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਿਓ, ਗੁਰੂ ਉਹ ਰੱਬ ਹੈ। ਜਦੋਂ ਬਾਣੀ ਪੜਨ ਲੱਗ ਜਾਓਗੇ ਇਹਨੇ ਅੰਦਰੋਂ ਬੋਲਣ ਲੱਗ ਪੈਣਾ। ਦੂਜਿਆਂ ਦੇ ਰੱਬ ਬੋਲਦੇ ਨਹੀਂ, ਤਾਂਹੀਓ ਲੋਕ ਕਹਿੰਦੇ ਨੇ ਉਹ ਦੂਜੇ ਪਾਸੇ ਚੰਗਾ, ਉਹ ਬੀੜੀ ਬੱਤਾ ਤਮਾਕੂ ਸ਼ਰਾਬ ਛਡਾਉਂਦੇ ਨਹੀਂ, ਉਹ ਦੂਜੇ ਪਾਸੇ ਚੰਗਾ, ਉਹ ਖਾਣ ਪੀਣ ਤੋਂ ਰੋਕਦੇ ਨਹੀਂ। ਸਾਧ ਸੰਗਤ ਕਿਉਂ? ਉਹਨਾਂ ਦਾ ਰੱਬ ਬੋਲਦਾ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਓਗੇ, ਇਹ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਪੜਨ ਲੱਗ ਜਾਓ, ਇਹਨੇ ਤੁਹਾਡੇ ਅੰਦਰੋਂ ਬੋਲਣ ਲੱਗ ਪੈਣਾ। ਜਿੱਦਣ ਕੋਈ ਸ਼ਰਾਬ ਪੀਂਦਾ ਉਦਣ ਗੁਰੂ ਗ੍ਰੰਥ

ਹੋਰ ਕਿਤਿਓਂ ਕਿਸੇ ਨੇ ਬੋਲਣਾ ਨਹੀਂ, ਕਿਉਂਕਿ ਉਹਨਾਂ ਦੇ ਗੁਰੂਆਂ ਦਾ ਭੇਖ ਕੋਈ ਹੋਰ ਹੈ, ਚੇਲਿਆਂ ਦਾ ਹੋਰ ਹੈ, ਗੁਰੂ ਦਾ ਖਾਣਾ ਹੋਰ ਹੈ, ਚੇਲੇ ਦਾ ਖਾਣਾ ਹੋਰ ਹੈ। ਪਰ ਜਿਹੜੇ ਗੁਰੂ ਦੇ ਤੁਸੀਂ ਸਿੱਖ ਹੋ, ਕਲਗੀਧਰ ਪਾਤਸ਼ਾਹ ਦਾ ਜਿਹੋ ਜਿਹਾ ਬਣ ਹੈ ਉਹ ਸਿੱਖ ਦਾ ਬਣ ਹੈ। ਜਿਹੜੀ ਰਹਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖੀ ਉਹ ਆਪਣੇ ਸਿੱਖ ਖਾਲਸੇ ਨੂੰ ਦਿੱਤੀ। ਇਹ ਗੱਲ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ। ਜਿੱਦਣ ਸਿੱਖ ਨਿਰਮਲ ਹੋ ਜਾਂਦਾ ਉਹਦੇ ਅੰਦਰੋਂ ਗੁਰੂ ਬੋਲਦਾ, ਸੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਫਿਰ ਚੇਤੇ ਰੱਖਿਓ ਗੁਰੂ ਨਾਲ ਰਹਿਣ ਲੱਗ ਪੈਂਦੇ। ਇਹ ਗੱਲਾਂ ਕੱਲੀਆਂ ਕਈਆਂ ਨੀ ਮਹਾਰਾਜ ਦੇ, ਪਾਤਸ਼ਾਹ ਨੇ ਸਿੱਖਾਂ ਨੂੰ ਲਿਖ ਕੇ ਦਿੱਤਾ ਹੈ, ਸਿੱਖੋ ਲਿਖ ਲਓ, ਇਹ ਵਸੀਅਤ ਹੈ ਤੁਹਾਡੇ ਨਾਲ, ਕਿਉਂਕਿ ਲਿਖੀ ਹੋਈ ਗੱਲ ਸਾਧ ਸੰਗਤ ਸਦੀਆਂ ਤੱਕ ਰਹਿੰਦੀ ਹੈ। ਜ਼ੁਬਾਨ ਤੋਂ ਬੋਲੀ ਗੱਲ ਤੋਂ ਬੰਦੇ ਮੁੱਕਰ ਜਾਂਦੇ। ਕੋਈ ਬੰਦਾ ਕਹਿ ਜੇ ਜ਼ਮੀਨ ਗੁਰਦੁਆਰੇ ਨੂੰ ਦਿੱਤੀ, ਉਹਦੇ ਪੋਤਰੇ ਜਾਂ ਉਹਦੇ ਪੁੱਤਰ ਸਾਧ ਸੰਗਤ ਕੇਸ ਕਰਕੇ ਵਾਪਸ ਲੈ ਲੈਣਗੇ, ਛੜਾ ਲੈਣਗੇ, ਕਿਉਂਕਿ ਲਿਖਤ ਨਹੀਂ ਹੋਈ, ਬੋਲ ਕੇ ਕਿਹਾ। ਜਦੋਂ ਇੰਤਕਾਲ ਚੜ ਜਾਏ ਫਿਰ ਉਹਨੂੰ ਤੋੜਿਆ ਨਹੀਂ ਜਾ ਸਕਦਾ। ਸਾਧ ਸੰਗਤ ਏਦਾਂ ਗੁਰੂ ਨੇ ਲਿਖ ਕੇ ਦਿੱਤਾ, ਲਿਖ ਲਓ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊਂ ਮੈਂ ਸਾਰਾ। ਕਿਸੇ ਪੁੱਛਿਆ, ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਹੈ, ਇੰਨੀ ਤਾਕਤਵਰ ਫੌਜ ਨਾਲ ਇਸ ਉਮਰ ਵਿੱਚ 32 ਸਾਲਾਂ ਦੇ ਜਰਨੈਲ ਨਾਲ ਕਿਵੇਂ ਭਿੜੋਗੇ? ਉਹ ਕਹਿੰਦੇ, ਤੁਹਾਨੂੰ ਲੱਗਦਾ ਕਿ ਦੀਪ ਸਿੰਘ ਦਾ ਸਰੀਰ 75 ਸਾਲ ਦਾ ਚਿੱਟਾ ਸ਼ਮਸ਼ ਬੁੱਢਾ ਸਰੀਰ ਹੈ? ਕਹਿੰਦੇ, ਉਹ ਦੀਪ ਸਿੰਘ ਕੱਲਾ ਨਹੀਂ, ਦੀਪ ਸਿੰਘ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸਾਧ ਸੰਗਤ, ਬਾਬਾ ਦੀਪ ਸਿੰਘ ਜਿਨ੍ਹਾਂ ਦਾ 4ਵੀਂ ਵਾਰ ਨਾਮ ਬਦਲਿਆ ਪੰਥ, ਪਹਿਲੀ ਵਾਰ ਕਰਦਿਆਂ ਜਨਮ ਤੋਂ ਬਾਅਦ ਨਾਮ ਰੱਖਿਆ ਦੀਪ, ਇਤਿਹਾਸ ਵਿੱਚ ਬਾਬਾ ਦੀਪਾ ਵੀ ਆਇਆ। ਜਦੋਂ ਸੰਨ 1699 ਦੀ ਵਿਸਾਖੀ ਤੋਂ ਬਾਅਦ ਸੰਨ 1700 ਦੀ ਵਿਸਾਖੀ ਆਈ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਖੰਡੇ ਵਾਟੇ ਦੀ ਪੌਲ ਪ੍ਰਾਪਤ ਕੀਤੀ, ਪਾਤਸ਼ਾਹ ਨੇ ਨਾਮ ਰੱਖ ਦਿੱਤਾ ਭਾਈ ਦੀਪ ਸਿੰਘ। ਜਿੱਦਣ ਦਮਦਮਾ ਸਾਹਿਬ ਦੀ ਧਰਤੀ ਉੱਤੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਖਸ਼ੀ, ਬਾਬਾ ਜੀ ਤੁਸੀਂ ਸਰੂਪ ਦਾ ਉਤਾਰਾ ਕਰਨਾ, ਬਾਣੀ ਦਾ ਉਤਾਰਾ ਕਰਨਾ, ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸੇਵਾ ਸੰਭਾਲ ਕਰਦੇ ਰਹੇ। ਪੰਥ ਨੇ ਨਾਮ ਰੱਖਿਆ ਬਾਬਾ ਦੀਪ ਸਿੰਘ, ਭਾਈ ਤੋਂ ਬਦਲ ਗਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਨੂੰ ਬਾਬਾ ਬੁੱਢਾ ਸਾਹਿਬ। ਏਦਾਂ ਅਦਬ ਨਾਲ ਪੰਥ ਫਿਰ ਨਾਮ ਦਿੰਦਾ ਬਾਬਾ ਦੀਪ ਸਿੰਘ ਜੀ। ਤੇ ਸਾਧ ਸੰਗਤ, ਜਿੱਦਣ 75 ਸਾਲ ਦੀ ਤਕਰੀਬਨ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਤਾ, ਉਦਣ ਪੰਥ ਨੇ ਇੱਕ ਬਹੁਤ ਵੱਡਾ ਖਿਤਾਬ ਦਿੱਤਾ, ਸ਼ਹੀਦ ਬਾਬਾ ਦੀਪ ਸਿੰਘ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੈ ਲੱਦੋ ਵਾਰੇ। ਬਾਬਾ ਦੀਪ ਸਿੰਘ ਨੇ ਕਿਹਾ, ਕਲਗੀਧਰ ਪਾਤਸ਼ਾਹ ਲਿਖ ਕੇ ਦੇ ਗਏ, ਖਾਲਸਾ ਤੂੰ ਨਿਆਰਾ ਰਹੀ, ਜਾ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਰਹਿਣਗੇ।

0: ਪਾਤਸ਼ਾਹ ਨੇ ਕਿਹਾ ਬਿਪਰਨ ਦੀ ਰੀਤ ਚ ਨਾ ਪੈ ਜਾਈ, ਨਿਆਰਾ ਰਹੀ, ਜਾ ਗੁਰੂ ਗੋਬਿੰਦ ਸਿੰਘ ਨੂੰ ਜਿੱਥੇ ਯਾਦ ਕਰੇਗਾ ਤੇਰੇ ਨਾਲ ਬੈਠ, ਨਹੀਂ ਤੇ ਕਿੱਥੇ 75 ਸਾਲ ਦੀ ਉਮਰ, ਕਿੱਥੇ 32 ਸਾਲ ਦਾ ਭਾਰ ਜੁੱਸਾ ਜਵਾਨੀ ਸਰੀਰ। ਸਾਧ ਸੰਗਤ ਕੋਈ ਮੇਲ ਖਾਂਦਾ ਦੁਨੀਆ, ਜਿਹੜਾ ਸੰਸਾਰ ਦਾ ਮੇਲ ਹੈ ਉਹਦੇ ਵਿੱਚ ਦੁਨੀਆ ਦੀ ਕੈਡਮ ਐਜੂਕੇਸ਼ਨ ਵਾਲੇ ਲੋਕ ਕਹਿਣਗੇ ਇਹ ਬੰਦਾ ਬੁੱਢਾ ਹੋ ਗਿਆ, ਕਿਉਂਕਿ 60 ਗਏ ਬੁਢੇਪਾ ਹੋਵੇ, 70 ਕਾ ਮਤ ਹੀਣ। 17 ਸਾਲਾਂ ਦੇ ਬਜ਼ੁਰਗ ਨੂੰ ਕਹਿਣਗੇ ਬਾਪੂ ਤੂੰ ਨਾ ਵਿੱਚ ਬੋਲਿਆ ਕਰ, ਤੈਨੂੰ ਨੀ ਪਤਾ। ਜੇ ਉਹ ਕੋਈ ਗੱਲ ਕਰਦੇ ਪੁੱਛ ਲੈ ਕਾਕਾ ਕੀ ਗੱਲ ਕਰਦੇ, ਬਾਪੂ ਤੈਨੂੰ ਨੀ ਪਤਾ ਤੂੰ ਨਾ ਬੋਲ, ਉਹਨੂੰ ਵਿੱਚ ਚੁੱਪ, ਕਿਉਂਕਿ 70 ਕਾ ਮਤ ਹੀਣ। ਪਰ ਉਹ ਸੰਸਾਰੀਆਂ ਵਾਸਤੇ ਆ, ਉਹ ਗੁਰਮੁਖ ਬੁੱਢੇ ਕਦੇ ਨਾਹੀ। ਬਾਬਾ ਦੀਪ ਸਿੰਘ ਵਰਗੇ ਸੂਰਵੀਰਾਂ ਤੇ ਇਹ ਚੀਜ਼ ਲਾਗੂ ਨਹੀਂ, ਕਿਉਂਕਿ ਉਹਨਾਂ ਵਿੱਚ ਕੌਣ ਵਰਤਦਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ। ਜਿੱਥੇ ਗੁਰੂ ਦਾ ਨਿਆਰਾ ਖਾਲਸਾ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਗ ਸੰਗ ਪਾਤਸ਼ਾਹ ਨਾਲ ਵਰਤੇ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਊ ਮੈਂ ਸਾਰਾ। ਫਿਰ ਉਹ ਕੁਝ ਕਰਕੇ ਵਿਖਾ ਗਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰ ਦਿੱਤੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕੰਨ ਬੀਜੈ। ਤੇ ਅਗਲੀ ਗੱਲ ਸਾਧ ਸੰਗਤ ਅਰਦਾਸ ਦੀ ਸ਼ਕਤੀ ਬਿਆਨ ਕਰ ਦਿੱਤੀ। ਅਰਦਾਸ ਨਾਲ ਮੌਤ ਦਾ ਸਮਾਂ, ਸਥਾਨ, ਜਗ੍ਹਾ ਸਭ ਕੁਝ ਤਬਦੀਲ ਕੀਤਾ ਜਾ ਸਕਦਾ। ਹਾਲਾਂਕਿ ਮੌਤ ਤਬਦੀਲੀ ਵਿੱਚ ਨਹੀਂ, ਜੋ ਲਿਖਿਆ ਸੋ ਵਰਤਦਾ, ਪਰ ਗੁਰੂ ਦੇ ਸਿੱਖ ਦੇ ਸਿਦਕ ਅੱਗੇ ਅਰਦਾਸ ਕਰ ਦੇਵੇ ਕੋਈ ਸਿਦਕੀ ਸਿੱਖ, ਸਾਧ ਸੰਗਤ ਮੌਤ ਨੂੰ ਵੀ ਆਪਣੀ ਜਗ੍ਹਾ ਸਮਾਂ ਸਥਾਨ ਬਦਲਣਾ ਪੈ ਜਾਂਦਾ। ਇਹ ਵਿਆਖਿਆ ਕਰਕੇ ਵਿਖਾ ਦਿੱਤੀ। ਖੈਰ ਇੱਕ ਮਾਈ ਸ਼੍ਰੀ ਦਰਬਾਰ ਸਾਹਿਬ 18-18 ਘੰਟੇ ਸੇਵਾ ਕਰਦੀ ਰਹੀ ਜੀ ਟਾਵਲ ਦੀ। ਹੁਣ ਟਾਵਲ ਦੀ ਸੇਵਾ ਕਰਨੀ, ਹੋਰ ਸੇਵਾਵਾਂ ਕਰਨੀਆਂ, ਨਾਲ ਦੀਆਂ ਥੋੜੀਆਂ ਜਵਾਨ ਮਾਈਆਂ ਜਿਹੜੀਆਂ ਜਵਾਨ ਉਮਰ ਦੀਆਂ, ਉਹਨਾਂ ਪੁੱਛਿਆ, ਕਹਿੰਦੇ ਬੀਜੀ ਤੁਸੀਂ ਇੰਨੀ ਸੇਵਾ ਕਰਦੇ ਆ, ਕੀ ਮੰਗਦੇ ਗੁਰੂ ਰਾਮਦਾਸ ਮਹਾਰਾਜ? ਤਾਂ ਉਹਨੇ ਅੱਖਾਂ ਭਰ ਲਈ, ਉਹ ਕਹਿੰਦੀ ਸਭ ਕੁਝ ਗੁਰੂ ਰਾਮਦਾਸ ਸਾਹਿਬ ਤੋਂ ਮਿਲਿਆ। ਜਦੋਂ ਮੈਂ ਅੰਮ੍ਰਿਤਸਰ ਵਿਆਹੀ ਆਈ ਤਾਂ ਮੇਰੇ ਘਰ ਵਾਲਾ ਸਾਈਕਲ ਤੇ ਡੱਗੀ ਲਾ ਕੇ ਕੱਪੜੇ ਵੇਚਦਾ ਸੀ ਪਿੰਡ, ਅਸੀਂ ਕਿਰਾਏ ਤੇ ਰਹਿੰਦੇ ਸੀ। ਸਰਦਾਰ ਜੀ ਨੇ ਕੱਪੜੇ ਵੇਚਣ ਜਾਣਾ, ਮੈਂ ਸਾਰਾ ਦਿਨ ਸੇਵਾ ਕਰਨੀ ਗੁਰੂ ਰਾਮਦਾਸ ਮਹਾਰਾਜ ਚਰਨਾਂ ਚ ਮੰਗਣਾ, ਪਾਤਸ਼ਾਹ ਆਪਣਾ ਘਰ ਦੇ ਦਿਓ ਸਾਨੂੰ ਕਿਰਾਏ ਤੇ, ਔਖਾ ਲੱਗਦਾ ਕਿਰਾਏ ਤੇ ਰਹੀਏ, ਸੱਜਰੇ ਸਵੇਰੇ ਇਸ਼ਨਾਨ ਕਰਨਾ, ਕਿਰਾਏ ਵਾਲੇ ਕਹਿੰਦੇ ਸੱਜਰੇ ਬਾਲਟੇ ਖੜਕਾਉਂਦੇ, ਸੇਵਾ ਕਰਨੀ ਮਹਾਰਾਜ ਆਪਣਾ ਘਰ ਦੇ। ਕਹਿੰਦੀ 2 ਸਾਲ ਚ ਇੰਨੀ ਬਰਕਤ ਪਈ, ਆਪਣਾ ਘਰ ਖਰੀਦ ਲਿਆ, ਫਿਰ ਅਰਦਾਸ ਕੀਤੀ। ਮੇਰੇ ਘਰ ਵਾਲਾ ਦੂਰ ਦੂਰ ਪਿੰਡਾਂ ਚ ਵੇਚਣ ਜਾਂਦਾ, ਮਹਾਰਾਜ ਕਿਰਪਾ ਕਰ ਦਿਓ। ਸਤਿਗੁਰਾਂ ਨਦਰ ਕੀਤੀ, ਕਿਰਾਏ ਤੇ ਦੁਕਾਨ ਲਈ, ਕੱਪੜੇ ਦੀ ਦੁਕਾਨ ਪਾ ਕੇ ਬਹਿ ਗਏ। ਕਹਿੰਦੀ ਥੋੜੇ ਸਾਲਾਂ ਚ ਦੁਕਾਨ ਖਰੀਦ ਲਈ, ਆਪਣੀ ਬਣ ਗਈ, ਸ਼ੋਰੂਮ ਬਣ ਗਿਆ, ਘਰ ਕੋਠੀਆਂ ਸਭ ਕੁਝ ਬਣ ਗਿਆ, ਬੱਚੇ ਪੜ੍ਹ ਲਿਖ ਗਏ, ਕਾਰੋਬਾਰ ਵੱਧ ਗਿਆ, ਸਭ ਕੁਝ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ, ਪੁੱਤਰ ਵਿਆਹ ਦਿੱਤੇ ਨੇ, ਪੋਤਰੇ ਹੋ ਗਏ ਨੇ, ਵੱਡਾ ਸ਼ੋਰੂਮ ਦੁਕਾਨ ਤੇ ਬਹਿੰਦੇ। ਕਹਿੰਦੀ 7 ਸਾਲ ਹੋਏ ਨੇ, ਹੁਣ ਮੇਰੇ ਸਿਰ ਦਾ ਸਾਈਂ ਸਰਦਾਰ ਜੀ ਚੜ੍ਹਾਈ ਕਰ ਗਏ, ਕਾਲ ਚਲਾਣਾ ਕਰ ਗਏ, ਉਹਨਾਂ ਦੇ ਜਾਣ ਤੋਂ ਬਾਅਦ ਹੁਣ ਮੈਂ ਕੁਝ ਨਹੀਂ ਮੰਗਦੀ, ਹੁਣ ਗੁਰੂ ਰਾਮਦਾਸ ਸਾਹਿਬ ਤੋਂ ਸੇਵਾ ਕਰਕੇ ਕੋਈ ਚੀਜ਼ ਮੰਗਦੀ। ਹੇ ਗੁਰੂ ਰਾਮਦਾਸ ਸਾਹਿਬ, ਜਿੱਦਣ ਮੇਰੀ ਮੌਤ ਆਵੇ ਨਾ, ਮੈਂ ਘਰ ਚ ਨਹੀਂ ਮਰਨਾ ਚਾਹੁੰਦੀ, ਮੈਂ ਕਿਸੇ ਹਸਪਤਾਲ ਚ ਨਹੀਂ ਮਰਨਾ ਚਾਹੁੰਦੀ, ਮੇਰੇ ਤੇ ਤਰਸ ਕਰਿਓ, ਆ ਸੇਵਾ ਦੇ ਬਦਲੇ ਤਰਸ ਕਿਰਪਾ ਕਰੋ, ਜਿੱਦਣ ਮੌਤ ਆਵੇ ਤੁਹਾਡੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਆਵੇ ਜਾਂ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆਵੇ। ਕਹਿੰਦੀ ਮੇਰੀ ਕੋਈ ਅਰਦਾਸ, ਹੁਣ ਜਿੱਦਣ ਮਰਾਂ ਬਸ ਗੁਰਦੁਆਰੇ ਚ ਮਰਾਂ। ਸਾਧ ਸੰਗਤ, ਉਹ ਮਾਈ ਦਾ ਨੇਮ ਸੀ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਨੀ, ਸ਼ਾਮੀ 4 ਵਜੇ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਚਲੀ ਜਾਂਦੀ। ਉੱਥੇ ਸ਼ਹੀਦ ਬਾਬਾ ਦੀਪ ਸਿੰਘ ਦੇ ਅਸਥਾਨ ਤੇ 1.5 ਘੰਟਾ 5:30 ਵਜੇ ਤੱਕ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੈ, ਫਿਰ ਅੱਧਾ ਕੁ ਘੰਟਾ ਲਿਫਾਫੇ ਵੰਡਣ ਦੀ ਸੇਵਾ ਕਰਨੀ, ਫਿਰ ਦਰਬਾਰ ਸਾਹਿਬ ਆ ਕੇ ਸੋਦਰ ਸੁਣਨੀ, ਰਹਿਰਾਜ ਸਾਹਿਬ ਦਾ ਪਾਠ, ਉਹ ਤੋਂ ਬਾਅਦ ਸਮਾਪਤੀ ਤੱਕ ਅੰਦਰ ਸੇਵਾ ਕਰਨੀ, ਫਿਰ ਰਾਤੀ 10 ਵਜੇ ਘਰ ਜਾਂਦੀ ਹੈ, 2:30 ਵਜੇ ਉੱਠ ਕੇ ਇਸ਼ਨਾਨ ਕਰਕੇ 3:30 ਵਜੇ ਦਰਬਾਰ ਸਾਹਿਬ ਫਿਰ ਆ ਜਾਂਦੀ ਹੈ। 18 ਘੰਟੇ ਦੀ ਉਹਦੀ ਸੇਵਾ ਸੀ। ਜਿੱਦਣ ਉਹ ਮਾਈ ਦਾ ਸਮਾਂ ਆਇਆ ਨਾ, ਵੇਖੋ ਸਾਧ ਸੰਗਤ, ਅਰਦਾਸ ਕਰੇ ਕੋਈ ਗੁਰੂ ਦੇ ਚਰਨਾਂ ਵਿੱਚ, ਅਰਦਾਸ ਚ ਇੰਨੀ ਸ਼ਕਤੀ ਹੈ, ਲਿਖਤਾਂ ਬਦਲ ਜਾਂਦੀਆਂ ਨੇ। ਕੌਣ ਕਹਿੰਦਾ ਮੌਤ ਦਾ ਸਮਾਂ ਤੇ ਸਥਾਨ ਨਹੀਂ ਉਹ ਬਦਲਦਾ? ਜੇ ਗੁਰੂ ਤਰਸ ਕਿਰਪਾ ਕਰੇ, ਸਿੱਖ ਆਪਣੀ ਮਰਜ਼ੀ ਨਾਲ ਲਿਖਵਾ ਲੈਂਦਾ। ਉਹ ਮਾਈ ਦਾ ਸਮਾਂ ਆਇਆ, ਸ਼ਾਮੀ 4 ਵਜੇ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਗਏ। पहुंच के सुखमनी साहब का पाठ किया। 5:30 बजे पाठ समाप्त करके नेम के अनुसार लिफाफे वंडन निशान साहब को खलो गई, जिथे कड़ा प्रसाद की संगत लेके जाती ना देग, तो कई लिफाफे उ ਉਹ ਮਾਈ ਨਿਸ਼ਾਨ ਸਾਹਿਬ ਕੋਲ ਲਿਫਾਫੇ ਵੰਡੇ। ਵੰਡਦਿਆਂ ਵੰਡਦਿਆਂ ਉਹਦਾ ਦਿਲ ਘਟਿਆ, ਉੱਥੇ ਬਹਿ ਗਈ। ਜਿਹੜੇ ਰੋਜ਼ ਸੇਵਾ ਕਰਨ ਸੰਗਤ ਜਾਣ ਦੀ ਮਾਈਆਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਕਿਹਾ ਬੀਜੀ ਲਿਆਈਏ ਕੁਝ, ਭੱਜ ਕੇ ਛਬੀਲ ਤੋਂ ਬਾਟੀ ਪਾਣੀ ਦੀ ਲਿਆਂਦੀ। ਜਦੋਂ ਪਾਣੀ ਉਹਨੂੰ ਪਿਲਾਇਆ, ਉਹ ਕਹਿੰਦੇ ਬੀਜੀ ਠੀਕ ਆ, ਨਹੀਂ ਤਾਂ ਡਾਕਟਰ ਮੰਗਾਈਏ, ਲੈ ਚੱਲੀਏ ਡਾਕਟਰ ਕੋਲ। ਬਸ ਉਹ ਪਾਣੀ ਦੀਆਂ 2 ਘੁੱਟਾਂ ਪੀ ਕੇ ਕਹਿੰਦੀ ਨਹੀਂ, ਹੱਥ ਖੜਾ ਕਰਕੇ ਉੱਚੀ ਉੱਚੀ ਕਹਿੰਦੀ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਏਦਾਂ ਕਹਿੰਦਿਆਂ ਕਹਿੰਦਿਆਂ ਉਹ ਦੂਜੀਆਂ ਮਾਈਆਂ ਦੇ ਹੱਥਾਂ ਚ ਸਵਾਸ ਪੂਰੇ। ਸਭ ਹੈਰਾਨ ਹੋ ਗਏ। ਸਾਧ ਸੰਗਤ ਤੋਂ ਮਾਈਆਂ ਨੇ ਬਾਅਦ ਚ ਦੱਸਿਆ ਨਾਲ ਦੀਆਂ, ਇਹ ਮਾਈ ਦੀ 7 ਸਾਲ ਤੋਂ ਇੱਕੋ ਹੀ ਅਰਦਾਸ ਸੀ, ਜਿੱਦਣ ਮਰਾਂ ਗੁਰੂ ਰਾਮਦਾਸ ਸਾਹਿਬ ਤੁਹਾਡੇ ਚਰਨਾਂ ਚ ਜਾਂ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਮਰਾਂ, ਗੁਰੂ ਦੇ ਚਰਨਾਂ ਚ ਸਿੱਖ ਅਰਦਾਸ ਕਰੇ, ਗੁਰੂ ਉਹ ਵੀ ਪੂਰੀ ਕਰ ਦਿੰਦਾ। ਮੌਤ ਦਾ ਸਮਾਂ ਤੇ ਸਥਾਨ ਵੀ ਬਦਲ ਜਾਂਦੇ। ਸਾਧ ਸੰਗਤ ਅਰਦਾਸ ਵਿੱਚ ਇੰਨੀ ਵੱਡੀ ਸ਼ਕਤੀ ਹੈ, ਕੋਈ ਸਿੱਖ ਅਰਦਾਸ ਕਰਕੇ ਕਵੇ ਦਾਤਾ ਮੋਹੇ ਮਰਨੇ ਕਾ ਚਾਓ ਹੈ, ਮਰੂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ। ਇਹ ਅਰਦਾਸ ਆਪਾਂ ਸਾਰਿਆਂ ਨੇ ਕਰਨੀ, ਪਾਤਸ਼ਾਹ ਕਿਰਪਾ ਕਰਿਓ, ਜੇ ਸਿੱਖੀ ਝੋਲੀ ਵਿੱਚ ਪਾਈ ਹੈ, ਹੇ ਗੁਰੂ ਕਲਗੀਧਰ ਪਾਤਸ਼ਾਹ ਬਸ ਨਦਰ ਕਰੀ, ਫਰੀਦਾ ਬਾਰ ਭਰਾਏ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉ ਸਰੀਰੋਂ ਲੇ, ਬਸ ਦੂਜੇ ਦਰ ਤੇ ਨਾ ਭਟਕਣ ਦਿਓ, ਇਸੇ ਜੀਵਨ ਜਨਮ ਵਿੱਚ ਆਪਣੀ ਸਿੱਖੀ ਬਖਸ਼ ਕੇ ਜਨਮ ਸਫਲ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਅਰਦਾਸ ਕਰਿਓ, ਸਾਨੂੰ ਸਿੱਖੀ ਸਿਦਕ ਭਰੋਸੇ ਦੀ ਦਾਤ ਪਾਤਸ਼ਾਹ ਦੇਣ। ਸਾਧ ਸੰਗਤ ਜਿਹਦੇ ਘਰ ਵਿੱਚ ਸਿੱਖੀ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ, ਤੇ ਜਿਹਦੇ ਬੱਚੇ ਸਿੱਖੀ ਤੋਂ ਭਟਕ ਗਏ ਉਹਦੇ ਨਾਲ ਦਾ ਕੰਗਾਲ ਕੋਈ ਨਹੀਂ। ਜੇ ਚਾਹੁੰਦੇ ਹੋ ਸਿੱਖੀ ਹਰੀ ਰਵੇ, ਤੁਹਾਡੇ ਘਰਾਂ ਚ ਸਿੱਖੀ ਹਰੀ ਰਵੇ। ਮੇਰੀ ਤਾਂ ਸਿੱਧੀ ਜੇ ਕਥਾ ਹੁੰਦੀ ਪਿੰਡਾਂ ਵਾਲੀ, ਆ ਫਸਲ ਬੀਜੀ ਨਾ ਆਪਾਂ ਕਣਕ, ਪਾਣੀ ਨਾ ਨਾ ਲਾਓ, ਇਹ ਫਸਲ ਮਰ ਜਾਂਦੀ ਹੈ, ਸੁੱਕ ਜਾਂਦੀ ਹੈ। ਜਿੰਨਾ ਮਰਜ਼ੀ ਯੂਰੀਆ ਡਾਇਆ ਪਾਈ ਜਾਓ, ਪਾਣੀ ਤੋਂ ਬਗੈਰ ਫਸਲਾਂ ਬੂਟੇ ਮਰ ਜਾਂਦੇ ਨੇ। ਯਾਦ ਰੱਖਿਓ, ਬਾਣੀ ਤੋਂ ਬਗੈਰ ਸਿੱਖ ਦੇ ਘਰੋਂ ਸਿੱਖੀ ਮਰ ਜਾਂਦੀ ਹੈ, ਬਾਣੀ ਤੋਂ ਬਗੈਰ ਸਿੱਖੀ ਸੁੱਕ ਜਾਂਦੀ ਹੈ। ਆਪਣੇ ਘਰਾਂ ਵਿੱਚ ਬਾਣੀ ਪੜੋ, ਅਰਦਾਸ ਕਰੋ ਪਾਤਸ਼ਾਹ ਸਾਨੂੰ ਬਾਣੀ ਦਾ ਜਾਪ ਦੇਣ। ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਹਰ ਵੱਡੇ ਛੋਟੇ ਬੱਚੇ ਬੁੱਢੇ ਨੂੰ ਸਭ ਨੂੰ ਕਰਨਾ ਚਾਹੀਦਾ। ਇਹ ਤੋਂ ਵੱਧ ਬਾਣੀ ਪੜੋ ਜਿੰਨੀ ਪੜ ਸਕਦੇ ਹੋ, ਸਹਿਜ ਪਾਠ ਕਰੋ, ਪਰ ਜਪਜੀ ਸਾਹਿਬ ਦਾ ਨੇਮ ਤਾਂ ਪੱਕਾ ਹੀ ਚਾਹੀਦਾ। ਇੱਕ ਸਿੱਖ ਦੇ ਜੀਵਤ ਰਹਿਣ ਲਈ ਘੱਟੋ ਘੱਟ ਜਪਜੀ ਸਾਹਿਬ ਆਉਣਾ ਚਾਹੀਦਾ। ਸੋ ਆਪਣੇ ਘਰਾਂ ਚ ਬਾਣੀ ਪੜੋ, ਇੰਨਾ ਕੁ ਕਰ ਲਓਗੇ ਜਪਜੀ ਸਾਹਿਬ ਦਾ ਜਾਪ ਪੱਕਾ ਕਰ ਲਓਗੇ ਭਾਈ? ਸਤਿਗੁਰੂ ਕਿਰਪਾ ਕਰਨ ਜਾਪ ਕਰੋ ਪੱਕਾ, ਬਾਣੀ ਦੇ ਨਾਲ ਸਭ ਕੁਝ ਮਿਲਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਂ ਕੋਟ ਸ਼ੁਕਰਾਓ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

0: ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਅਰਜੁਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਲੱਗੇ, ਕਹਿਣ ਲੱਗੇ, ਹੇ ਭਾਈ, ਮਨੁੱਖ ਸੰਸਾਰ ਦੇ ਅੰਦਰ ਖੁਸ਼ੀ ਲੱਭਦਾ ਫਿਰਦਾ, ਖੇੜਾ ਲੱਭਦਾ ਫਿਰਦਾ ਹੈ, ਆਨੰਦ ਲੱਭਦਾ ਫਿਰਦਾ।

ਉਸ ਵਡਭਾਗਣ ਜੀਵ ਇਸਤਰੀ ਦੇ ਮਨ ਦੇ ਅੰਦਰ ਚਾਉ ਪੈਦਾ ਹੋਇਆ। ਜਦੋਂ ਅਵਨਾਸੀ ਅਮਰ ਅਚਲ ਅਬਚਲ ਜਿਹੜਾ ਕਦੇ ਨਹੀਂ ਮਰਨ ਵਾਲਾ, ਉਹ ਸੁਹਾਗ ਜਿਹੜਾ ਸਦੀਵੀ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈਏ ਰੀਤ ਭਲੀ ਭਗਵੰਤੇ, ਉਹ ਸੁਹਾਗ ਜਦੋਂ ਇਸ ਜੀਵ ਇਸਤਰੀ ਦੇ ਵਸ ਵਿੱਚ ਆ ਜਾਂਦਾ ਫਿਰ ਛੱਡ ਕੇ ਨਹੀਂ ਜਾਂਦਾ। ਜਦੋਂ ਉਸ ਅਵਨਾਸੀ ਪ੍ਰਭੂ ਪਿਆਰੇ ਦੀ ਸਿਫਤੋ ਸਲਾਹ ਨੂੰ ਸੁਣਿਆ ਤਾਂ ਜੀਵ ਇਸਤਰੀ ਦੇ ਮਨ ਦੇ ਅੰਦਰ ਪ੍ਰਭੂ ਦੇ ਆਉਣ ਦਾ ਚਾਉ ਪੈਦਾ ਹੋਇਆ। ਯਾਦ ਰੱਖਿਓ, ਚਾਉ ਦੇ ਵਿੱਚ ਗੀਤ ਗਾਏ ਜਾਂਦੇ, ਖੁਸ਼ੀ ਦੇ ਵੇਲੇ ਸ਼ੰਤ ਗਾਏ ਜਾਂਦੇ, ਸੋਹਲੇ ਖੁਸ਼ੀ ਦੇ ਵੇਲੇ ਗਾਏ ਜਾਂਦੇ ਨੇ। ਭਗਤ ਜੀ ਦਾ ਇੱਕ ਬਚਨ ਹੈ, ਹਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਓ ਹਉ ਬਲ ਬਲ ਜਾਓ। ਹੇ ਮੇਰੇ ਮਿੱਤਰ, ਹਲੇ ਯਾਰਾਂ ਦਾ ਅਰਥ ਹੈ ਹੇ ਮੇਰੇ ਮਿੱਤਰ, ਹੇ ਮੇਰੇ ਦੋਸਤ, ਤੇਰੀ ਵਡਿਆਈ, ਤੇਰੀ ਸੋਏ, ਤੇਰੀ ਸਿਫਤ ਅੰਦਰ ਨੂੰ ਠੰਡ ਪਾਉਣ ਵਾਲੇ, ਖੁਸ਼ੀ ਦੀ ਖਬਰ ਦੇਣ ਵਾਲੇ। ਹਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਓ ਹਾਂ ਬਲ ਬਲ ਜਾਓ, ਨੀਕੀ ਤੇਰੀ ਬੇਗਾਰੀ, ਆਲੇ ਤੇਰਾ ਨਾਮ। ਤੇਰਾ ਨਾਮ ਸ੍ਰੇਸ਼ਟ ਰਸ ਦੇ ਨਾਲ ਭਰਿਆ ਹੋਇਆ ਪਦਾਰਥ ਹੈ, ਤੇ ਜਿਹੜੀ ਕਿਰਤ ਦੇ ਵਿੱਚ ਤੂੰ ਸਾਨੂੰ ਲਾਇਆ ਹੈ, ਜੀਵਾਂ ਨੂੰ ਇਸ ਵਡਿਆਈ ਦੇ ਆਹਰ ਵਿੱਚ ਲਾਇਆ ਹੈ, ਇਹ ਕੀਰਤੀ ਵੀ ਤੇਰੀ ਸ੍ਰੇਸ਼ਟ ਹੈ। ਜਿਸ ਆਹਰ ਵਿੱਚ, ਜਿਸ ਕਿਰਤ ਦੇ ਅੰਦਰ, ਜਿਸ ਸਿਮਰਨ ਵਿੱਚ ਤੂੰ ਸਾਨੂੰ ਜੀਵ ਇਸਤਰੀਆਂ ਨੂੰ ਜੋੜਿਆ, ਜੀਵ ਇਸਤਰੀ ਦੇ ਮਨ ਵਿੱਚ ਚਾਹੁ ਪੈਦਾ ਹੋਇਆ। ਜਦੋਂ ਪ੍ਰਭੂ ਅਵਨਾਸੀ ਦਾ ਆਉਣਾ ਸੁਣਿਆ, ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਮੰਗਲ ਸਾਜ ਭਇਆ। ਹਰ ਮੰਗਲ ਗਾਓ ਸਖੀ ਪ੍ਰਭ ਆਗਮ ਸੁਣਿਆ, ਪ੍ਰਭੂ ਦਾ ਆਉਣਾ ਸੁਣਿਆ ਹੈ। ਇਹ ਸੱਤ ਸੰਗੀ ਸਹੇਲੀਓ ਮਿਲ ਕੇ ਪ੍ਰਭੂ ਦੀ ਗਬਾਣੀ ਗਾਈਏ, ਆਹੋ ਰੱਬ ਦੀ ਵਡਿਆਈ ਕਰੀਏ। ਪ੍ਰਭ ਆਗਮ ਸੁਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੈ ਦਿਨ ਸੁਭਾਗੈ, ਆਪਣਾ ਪਿਰ ਜਾਪੈ ਅਨਹਤ ਬਾਣੀ, ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਮਿਲਾਪ ਦਾ ਜ਼ਿਕਰ ਹੈ ਨਾ। ਸਤਿਗੁਰੂ ਜੀ ਕਹਿੰਦੇ, ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾ। ਉਸ ਵਡਭਾਗਣ ਜੀਵ ਇਸਤਰੀ ਦੇ ਮਨ ਦੇ ਅੰਦਰ ਭਾਈ ਪ੍ਰਭੂ ਦੇ ਮਿਲਣ

ਕਹਿਣ ਲੱਗੇ ਹੇ ਭੈਣੇ, ਆਨੰਦ ਪੈਦਾ ਹੋਇਆ ਉਸ ਦਿਨ ਦਾ ਇਸ ਹਿਰਦੇ ਰੂਪੀ ਘਰ ਦੇ ਅੰਦਰ, ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕਰਕੇ ਨਾਮ ਰੂਪੀ ਰਤਨ ਖਰੀਦਿਆ ਹੈ। ਵਿਸਾਹਾ ਦਾ ਅਰਥ ਹੁੰਦਾ ਖਰੀਦਣਾ। ਵੇਖੋ ਜਗਤ ਦੇ ਅੰਦਰ ਅਸੀਂ ਬੜੇ ਤਰ੍ਹਾਂ ਦੇ ਕੰਮ ਕਾਰ ਕਰਦੇ, ਬੜੇ ਤਰ੍ਹਾਂ ਦਾ ਵਣਜ ਕਰਦੇ ਹਾਂ, ਪਰ ਸਾਨੂੰ ਟਿਕਾਓ ਉਦੋਂ ਮਿਲਦਾ ਹੈ ਜਦੋਂ ਸੱਚ ਆਹਰ ਦੇ ਵਿੱਚ ਲੱਗਦੇ ਆ। ਆਹਰ ਤਾਂ ਸਭ ਕਰਦੇ ਨੇ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਬੂਝੈ ਕੋਏ। ਉਦੋਂ ਆਨੰਦ ਮਿਲਿਆ, ਖੇੜਾ ਮਿਲਿਆ, ਟਿਕਾਓ ਮਿਲਿਆ, ਜਦੋਂ ਗੁਰੂ ਨੂੰ ਮਿਲ ਕੇ ਰਤਨ ਖਰੀਦਿਆ, ਰਤਨ ਦਾ ਸੌਦਾ ਕੀਤਾ ਜੀ। ਸਤਿਗੁਰੂ ਜੀ ਕਹਿੰਦੇ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਜਿਨ੍ਹਾਂ ਦੇ ਹੱਥ ਗੁਰੂ ਦੇ ਰਾਹੀਂ ਇਹ ਹੀਰਾ ਇਹ ਰਤਨ ਚੜਿਆ, ਉਹਨਾਂ ਦੇ ਸੰਸਾਰਕ ਵਾਸ਼ਨਾਵਾਂ ਦੇ ਸਰੀਰਕ ਬੰਧਨ ਸਾਰੇ ਟੁੱਟ ਗਏ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਆਨੰਦ ਮਿਲਿਆ, ਟਿਕਾ ਮਿਲਿਆ, ਜਿਨ੍ਹਾਂ ਗੁਰੂ ਰਾਹੀਂ

ਜਦੋਂ ਸੰਤ ਪਿਆਰੇ ਮਿਲੇ, ਇਹ ਪ੍ਰਭੂ ਦੀ ਦਇਆ ਹੋਈ ਜੀ, ਸਤਸੰਗ ਦਾ ਮੇਲ ਹੋਇਆ। ਦਇਆ ਤੋਂ ਬਿਨਾਂ ਸਤਸੰਗ ਦਾ ਮੇਲ ਨਹੀਂ, ਰੱਬ ਦੇ ਪਿਆਰਿਆਂ ਦਾ ਮੇਲ ਨਹੀਂ ਹੈ। ਰੱਬ ਦੇ ਪਿਆਰੇ ਮਿਲ ਗਏ ਤੇ ਸਮਝ ਲਓ ਭੁੱਲਿਆ ਹੋਇਆ ਚੇਤਾ ਵਿਸਰੇ ਹੋਏ ਫਿਰ ਯਾਦ ਆ ਗਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠਿਆ। ਮਨ ਦੀ ਮੈਲ ਤੇ ਭੁੱਲੇ ਹੋਏ ਚੇਤੇ ਫਿਰ ਤੋਂ ਚੇਤੇ ਆ ਜਾਂਦੇ। ਸਤਿਗੁਰੂ ਕਹਿੰਦੇ ਨੇ ਮਿਲੇ ਸੰਤ ਪਿਆਰੇ ਦਇਆ ਧਾਰੇ। ਜਦੋਂ ਦਇਆ ਧਾਰ ਕਰਕੇ ਪਰਮੇਸ਼ਵਰ ਸੰਤਾਂ ਦਾ ਮਿਲਾਪ ਕਰਵਾਉਂਦਾ ਹੈ, ਉੱਥੇ ਅਕਥ ਪ੍ਰਭੂ ਪਿਆਰੇ ਦੀ ਵਡਿਆਈ ਹੁੰਦੀ। ਕਥੇ ਅਕਥ ਵਿਚਾਰੋ, ਉਹ ਪ੍ਰਭੂ ਪਰਮੇਸ਼ਵਰ ਜੋ ਕਥਿਆ ਨਹੀਂ ਜਾ ਸਕਦਾ, ਜੋ ਬੇਅੰਤ ਹੈ, ਉਸ ਪ੍ਰਭੂ ਦੀਆਂ

ਜੋਵੜ ਭਾਗੀ ਸਤ ਸੰਗੀ ਜਨ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਪ੍ਰਭੂ ਦੀ ਇਬਾਦਤ ਵਿੱਚ ਜੁੜਦੇ ਨੇ ਨਾ, ਉਹ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ, ਉਹ ਇੱਕ ਦੀ ਆਰਾਧਨਾ ਕਰਦੇ ਇੱਕ ਚਿੱਤ ਹੋ ਕੇ ਇੱਕ ਮਨ ਹੋ ਕੇ ਲਾਏ ਪ੍ਰੀਤ ਪਿਆਰੋ, ਪ੍ਰੀਤ ਸਹਿਤ ਪ੍ਰੇਮ ਸਹਿਤ ਪ੍ਰਭੂ ਪਿਆਰੇ ਨੂੰ ਜਪਦੇ ਨੇ। ਉਹਨਾਂ ਦੇ ਅੰਦਰ ਇਹੀ ਭਾਵਨਾ ਹੈ, ਕਿਸ ਹੀ ਕੋਈ ਕੋਏ ਮਨ ਨਿਮਾਣੀ ਹਿੱਕ ਤੋਂ ਕਿਉਂ ਨਾ ਮਰੀਜੈ ਰੋਏ ਜਾ ਲਗ ਚੇਤਨਾ ਆਵਹੀ। ਉਹ ਪ੍ਰਭੂ ਪਰਮੇਸ਼ਵਰ ਦੇ ਨਾਲ ਪ੍ਰੀਤ

ਜਿਨ੍ਹਾਂ ਨੂੰ ਉਹ ਪ੍ਰਭੂ ਪਰਮੇਸ਼ਵਰ ਦਾ ਮਿਲਾਪ ਹੋ ਗਿਆ, ਜਿਨ੍ਹਾਂ ਵਡਭਾਗਣ ਜੀਵ ਇਸਤਰੀਆਂ ਨੂੰ ਉਹਨਾਂ ਨੂੰ ਸੁਖਾਂ ਦੇ ਸਮੂਹ ਮਿਲ ਗਏ, ਭਾਵ ਸਾਰੇ ਸੁਖ ਮਿਲ ਗਏ। ਸੁਖ ਹੈ ਸਮੂਹ ਭਇਆ ਗਇਆ ਵੇ ਜੋਗੋ ਰਾਮ, ਉਹਨਾਂ ਦੇ ਜਨਮ ਜਨਮ ਦੇ ਵਿਛੋੜੇ ਦੇ ਵਿਯੋਗ ਦੇ ਦੁੱਖ ਮਿਟ ਗਏ ਜੀ। ਉਹਨਾਂ ਨੂੰ ਇਸ ਜੀਵਨ ਦੇ ਵਿੱਚ ਐਸੇ ਪਰਿਪੂਰਨ

ਮਿਲ ਕਰਕੇ ਇਕੱਤਰ ਹੋ ਕੇ ਆਏ ਸੰਤ ਜਣਾਂ ਦੀ ਬਰਕਤ ਦੇ ਨਾਲ ਪ੍ਰਭੂ ਪਰਮੇਸ਼ਵਰ ਮਿਲਿਆ। ਮਿਲ ਇਕੱਤਰ ਹੋਏ ਆਏ, ਨਿਕੱਤਰ ਹੋਏ ਸਹਿਜ ਢੋਏ, ਢੋਏ ਦਾ ਅਰਥ ਹੈ ਢੁਕਣਾ, ਢੁੱਕੀ ਹੈ ਇਹ ਵਿਰਾਤ ਪ੍ਰਭੂ ਪਰਮੇਸ਼ਵਰ ਦੀ। ਜਦੋਂ ਉਹ ਆਇਆ ਤੇ ਦੁੱਖਾਂ ਦਾ ਥਾਂ ਕੋਈ ਨਹੀਂ ਰਿਹਾ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ, ਹੁਣ ਕਰਤਾ ਘਰੇ ਆਇਆ ਭਾਵ ਮਿਲਾਪ ਦੀ ਅਵਸਥਾ, ਹੁਣ ਕਰਤਾ ਘਰੇ ਆਇਆ ਹੈ। ਦੁੱਖ ਹੈ ਦਹਿਣ ਭਇਆ, ਦੁੱਖ ਸਾਰੇ ਸੜ ਗਏ ਜੀ, ਗੋਬਿੰਦ ਪ੍ਰਗਟ ਆਇਆ। ਜਦੋਂ ਗੋਬਿੰਦ ਜੀ ਇਸ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋਏ, ਸੰਤ ਜਨਾਂ ਦੀ ਬਖਸ਼ਿਸ਼ ਨਾਲ ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਨੀਆਂ। ਮਾਨੀਆਂ ਦਾ ਅਰਥ ਹੈ ਵਿੱਚ, ਮਾਨੀ ਉਂਝ ਲੜਕੀ ਵਾਲੇ ਦੇ ਪਰਿਵਾਰ ਨੂੰ ਵੀ ਆਖਿਆ ਜਾਂਦਾ ਹੈ। ਮਨ ਪ੍ਰੀਤ ਉਪਜੀ ਮਾਨੀਆਂ, ਕਹਿਣ ਲੱਗੇ ਮਨ ਦੇ ਅੰਦਰ ਪ੍ਰਭੂ ਚਰਨਾਂ ਲਈ

ਫਰਮਾਉਣ ਲੱਗੇ ਮਿਲ ਜੋਤ ਜੋਤੀ, ਉਹ ਜੀਵ ਇਸਤਰੀ ਪ੍ਰਭੂ ਪਰਮੇਸ਼ਵਰ ਵਿੱਚ ਅਭੇਦ ਹੋ ਗਈ। ਜੋਤ ਦਾ ਜੋਤ ਵਿੱਚ ਮਿਲ ਜਾਣਾ, ਓਤ ਪੋਤੀ ਤਾਣੇ ਤੇ ਪੇਟੇ ਦੀ ਤਰ੍ਹਾਂ ਜਦੋਂ ਬੁਣਤੀ ਹੁੰਦੀ ਹੈ ਨਾ, ਬੀਬੀਆਂ ਜਾਣਦੀਆਂ, ਪਛਾਣ ਪੁਰਾਣੇ ਬਜ਼ੁਰਗ ਜਾਣਦੇ ਨੇ ਕਿ ਜਦੋਂ ਖੱਡੀ ਵਾਲਾ ਕੋਈ ਕੱਪੜਾ ਬਣਦਾ ਤੇ ਉਹਦੇ ਚ ਦੋ ਤਰ੍ਹਾਂ ਦਾ ਧਾਗਾ, ਇੱਕ ਲੰਬਾ ਹੁੰਦਾ ਤੇ ਇੱਕ ਮਧਰੇ ਰੋਗਣੋਂ ਹੁੰਦਾ, ਜਿਹੜਾ ਸਿੱਧਾ ਉਹਨੂੰ ਤਾਣਾ ਤੇ ਜਿਹੜਾ ਵਿੱਚੋਂ ਦੀ ਵਗਾਇਆ ਜਾਂਦਾ ਪੇਟਾ, ਤਾਣਾ ਪੇਟਾ। ਤੇ ਜਦੋਂ ਕੱਪੜਾ ਉਹ ਥਾਣ ਤਿਆਰ ਹੋ ਜਾਂਦਾ ਹੈ, ਫਿਰ ਪਤਾ ਨਹੀਂ ਲੱਗਦਾ ਤਾਣਾ ਕਿਹੜਾ ਤੇ ਪੇਟਾ ਕਿਹੜਾ, ਇਹ ਇੱਕ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਵਡਭਾਗਣ ਜੀਵ ਇਸਤਰੀ ਪ੍ਰਭੂ ਪਰਮੇਸ਼ਵਰ ਵਿੱਚ ਅਭੇਦ ਹੋ ਗਈ, ਜਿਸ ਤਰ੍ਹਾਂ ਜੋਤ ਜੋਤ ਵਿੱਚ ਅਭੇਦ ਹੋ ਜਾਂਦੀ। ਤਾਣਾ ਤੇ ਪੇਟਾ ਹੈ ਉਹ ਹਰੀ ਦੇ ਨਾਮ ਨੂੰ ਮਿਲ ਕਰਕੇ ਪ੍ਰਭੂ ਦੇ ਚਰਣਾਂ ਵਿੱਚ

ਕਹਿਣ ਲੱਗੇ ਹੈ ਮੇਰੀ ਭੈਣੇ ਮੇਰੀ ਹੁਣ ਆਸ ਪੂਰਨ ਹੋ ਗਈ ਹੈ। ਇਹ ਆਸ ਪੂਰਨ ਹੋਈ ਸੰਤ ਜਣਾਂ ਦੀ ਧੂੜੀ ਦੇ ਨਾਲ, ਭਾਵ ਸਤ ਸੰਗੀਆਂ ਦੇ ਮਿਲਾਪ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਨਾਲ। ਧੂੜੀ ਦਾ ਭਾਵ ਉਪਦੇਸ਼ ਵੀ ਹੈ, ਧੂੜੀ ਦਾ ਅਰਥ ਸੰਗਤ ਵੇ। ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁਨਿਆ, ਮੈਂ ਆਪਣੇ ਕੰਤ ਤੋਂ ਵਿਛੜੀ ਹੋਈ ਸੀ ਬੜੇ ਜਨਮਾਂ ਦੇ, ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਮੈਨੂੰ ਮੇਲ ਦਿੱਤਾ। ਅਰਦਾਸ ਕਰੀਏ, ਬਹੁਤ ਜਨਮ ਵਿਛਰੇ ਥੇ ਮਾਧਾਉ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ। ਕਹਿਣ ਲੱਗੇ ਹੇ ਪ੍ਰਭੂ ਮੇਰੀ ਕਿਰਪਾ, ਮੇਰੇ ਤੇ ਆਪ ਜੀ ਨੇ ਕਿਰਪਾ ਕਰ ਦਿੱਤੀ, ਮੇਰੀ ਇੱਛਾ ਪੂਰਨ ਹੋ ਗਈ। ਆਪ ਜੀ ਦਾ

प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774 ਵੈਸਟ ਵਿੰਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪੌਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अति होर जानकारी लई कॉल करो 403-454-0347 403-454-0347। रासा प्लेडियम दा पता है 202 17th Avenue South East Calgary, नियर स्टैंपेड ग्राउंड।

ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ।

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507, 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀਂ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਓ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ
ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਾਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਵਲ ਵਲ ਸਦ ਵਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਧਾਨ ਦਾਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਵਲ ਵਲ ਸਦ ਵਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮੇ ਅਪਾਰਾ। ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਤੇ ਆਵਹੁ ਸੰਤ ਹੋ ਜੀ, ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰਹੇ ਹਰ ਪੂਜਾ ਜੀ, ਤਪ ਤਪ ਹੈ ਜਪਹੇ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡੇ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ,
सब तेरी तू सबनी ते आया जिस नौ कृपा करहे तिन नाम रतन पाया गुरमुख लादा मन मुख गवाया तुद आप विछोड़िया आप मिलाया तू दरियाओ सब तुझ ही माहे तुझ बिन दूजा कोई नाहे जी अजंत सब तेरा खेल विजोग मिल विछुड़िया संजोगी मेल जिस ना तू जाना ए सोई जन जाना हर गुण सद ही आख वखाना जिन हर सेवया तिन सुख पाया सहजे ही हर नाम समाया तू आपे करता तेरा किया सब होए तुद बिन दूजा अवर न कोए तू कर कर वेख है जान है सोए जन नानक गुरमुख प्रगट होए आसा महला पहला तित सरवरड़ा भई ले निवासा पानी पावक तिन्हे किया पंक जो मोह पग नहीं चाला हम देखा तह डूबी अले मान एक ना चेत समूड मना हर विसरत तेरे गुण गलिया रहाओ ना हाँ जति सती नहीं पड़िया मूरख मुगदा जन्म पया प्रणवत नानक तिन की सरना जेन तू नाही विसरिया आसा महला पंजवा भई प्राप्त मानुख देहुरिया गोबिंद मिलन की एह तेरी वरिया अवर काज तेरा किता ना काम मिल साध संगत पाज केवल नाम सरंजाम लाग भव जल तरन का जन्म वृथा जात रंग माया का रहा जा।

ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਹੁ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਸਰਣ ਪਰੇ ਕੀ ਰਾਖਹੁ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖਿਓ ਸਵੈ ਕਰਤਾਰਾ ਮੋਰ

ਚਾਹੇ ਗਹਿ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ।

ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ। ਅਰਜਨ ਹਰਗੋਬਿੰਦਨ ਸਿਮਰਾਂ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ। ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇ

ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ।

ਪ੍ਰਥਮ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੰਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ।

0: ਸੋਦਾਰੰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਕੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸਨ ਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣ ਹੋ ਸੰਸਾਰੀ ਕਲ ਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਿਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤ ਸਾਹੋ ਨਿਹਚਲ ਚਾਉਰ ਛਤ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਲੇ ਰੱਖਹੁ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖਹੁ ਸਰਨਾਈ ਅੰਦਰ ਸੱਚਾ ਨੇਹੁ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿਠੇ ਸੱਚੇ ਪਾਤ ਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸਭਨਾ ਦਾ ਵੇਸਾਹ ਸਤਿ ਨਾਮ

हमरा खुशी करा नित जियो, पनिया छादन निका अनाज मंगाओ सात सिका।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।